ਬੜੀ ਸਤਿਗੁਰ ਵੱਡਾ ਕਰ ਸਾਲਾ ਹੀ ਹੈ ਜਿਸ ਵਿੱਚ ਵਡਿਆ ਵਡਿਆਈਆਂ ਸਹਿ ਮਿਲੇ ਤਨ ਦਰਿਆਈਆਂ ਜਾਂ ਦਸਭਾਣਾ ਤਾਂ ਵੱਲ ਵਸਾਈਆਂ ਕਰ ਹੁਕਮ ਮਸਤਕ ਹੱਥ ਤਰ ਵਿੱਚੋਂ

बोलो बोलो।

ਕਰਨੇ ਇੱਕ ਸਾਲ ਦੀਆਂ ਕੜਾ ਪ੍ਰਸ਼ਾਦੀਆਂ ਦੇ ਗਾ ਲਈ ਸਰਦਾਰ ਹਰਸ਼ਦੀਪ ਸਿੰਘ ਜੀ 11,000 ਰੁਪਇਆ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਵਿਦੇਸ਼ ਵਿੱਚ ਪੱਕੇ ਹੋਣ ਲਈ ਬੇਨਤੀ ਕਰਦੇ ਕਰ ਦੇ ਰਾਸ ਕਰਨੇ ਚੜ੍ਹਦੀ ਕਲਾ ਬਖਸ਼ਣੀ।

ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਅੰਗ ਸੰਸਾਇਓ ਨਾ ਵਿਆਹ ਦੇ ਪੰਜੀਵੇ ਸਾਲਗਰੇ ਦੇ ਖੁਸ਼ੀਆਂ ਵਜਾਓ ਰਾਜਪਾਲ ਸਿੰਘ ਰਜਨੀਕਾਰ ਜੀ ਭਾਟੀਆ 1100 ਰੁਪਏ ਆਦਰ ਕਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਸਰਦਾਰ ਹਰਮੇਰ ਸਿੰਘ ਰਾਜਪੂਤ ਲੰਗਰਾਂ ਲਈ 1100 ਰੁਪਏ ਆਦਰ ਕਰਦੇ ਦੇਖ ਦੇਖ ਪਤਾ ਰੱਖਣੀ ਸਰਦਾਰ ਬਲਜੀਤ

ਪੈਂਟ ਪੈਂਟ ਸੌ ਰੁਪਏ ਆਦਰ ਕਰਦੇ ਸ਼ੁਭ ਮਨੋਕਾਮਨਾ ਪੂਰਨ ਕਰਨੀ ਸਿਮਰਨਜੀਤ ਸਿੰਘ ਆਤਮਕ ਸ਼ਾਂਤੀ ਲਈ ਸਵਰਗਵਾਸੀ ਸੁਰਿੰਦਰ ਸਿੰਘ ਜੀਵਨ ਸਿੰਘ ਜੀ ਭੱਟੀ।

ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

0: ਚਾਰ ਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ
1: ਜਪ।

ਬੜੀ ਵੱਡੀ ਵੱਡਾ ਪਾਠ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰਪਲਾ, ਤੇਰਾ ਕਰ ਆਨੰਦ।

ਪਾਵਨ ਛਕਿਆ ਧਰਮੇ ਤਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ।

ਖਾਲਸੇ ਜੀ ਨੂੰ ਨਾਮਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ,

ਮੈਂ ਸੀਸ ਗੰਦਰ ਕਾਪਗੰਡ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਟੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਦੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰ।

0: ਦੀ ਇਤਨਾ ਦਿਨ ਚੜ੍ਹਦੀ ਕਲਾ ਰੱਖੋ ਜੀ ਮਹਾਰਾ।
1: ਗੁਰੂ ਪਿਆਰੀ ਸਾਧ ਸੰਗਤ ਜੀਓ,

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ, ਨਾਮ ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ, ਬਾਣੀ ਸ਼ਬਦਾ ਅਵਤਾਰ, ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬਵਰਾਨੰ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਜਗਤਰ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਦਸ਼ਮੇਸ਼ ਪਿਤਾ, ਖੜਗੇਸ਼ ਪਿਤਾ, ਸਰਬੰਸਦਾਨੀ ਬਾਜਾ ਵਾਲੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ, ਐਸੇ ਸਤਿਗੁਰਾਂ ਦੇ ਮਹਾਨ ਸਤੋਜੁਗੀ ਤਪੋ ਸਥਾਨ ਵਿਖੇ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬ ਚਲਨਗਰ ਸਾਹਿਬ ਜੀ ਵਿਖੇ ਆਪ ਜੀ ਜਿੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰ ਰਹੇ ਹੋ, ਉਹਤੇ ਨਾਲ ਹੀ ਅੰਮ੍ਰਿਤਮਈ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ, ਸਾਨੂੰ ਸਾਰਿਆਂ ਨੂੰ ਸਾਧ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਸੱਚੇ ਪਾਤਸ਼ਾਹ ਜੀ ਦੇ ਦਰ ਦੀ ਮਰਿਆਦਾ ਅਨੁਸਾਰ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ ਅਤੇ ਨਾਲ ਹੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਤਸੰਗਤ ਕਰਨ ਦਾ, ਕਥਾ ਸਰਵਣ ਕਰਨ ਦਾ, ਕੀਰਤਨ ਸਰਵਣ ਕਰਨ ਦਾ ਇਹ ਸਮਾਂ ਬਖਸ਼ਿਆ ਹੈ। ਆਵੇ ਸਾਹਿਬ ਚਿੱਤ ਤੇਰੀਆਂ ਭਗਤਾਂ ਡਿੱਠੀਆਂ, ਮਨ ਕੀ ਕੱਟੀਏ ਮੈਲ, ਸਾਧ ਸੰਗ ਉੱਠਿਆ। ਸਾਧ ਸੰਗਤ ਦੇ ਵਿੱਚ ਆ ਕਰਕੇ ਨਾ, ਜਿਵੇਂ ਸੰਗਤ ਦੇ ਵਿੱਚ ਆਉਣ ਨਾਲ ਜੋ ਮਨ 'ਤੇ ਅਸਰ ਹੁੰਦਾ ਹੈ, ਤਨ 'ਤੇ ਅਸਰ ਹੁੰਦਾ ਹੈ, ਉਹ ਸਾਧ ਸੰਗਤ ਜੀ ਇਕੱਲਿਆਂ ਦੇ ਵਿੱਚ ਨਹੀਂ ਹੋਇਆ ਕਰਦਾ। ਪਾਤਸ਼ਾਹ ਮਹਾਰਾਜ ਜੀ ਨੇ ਸਤਸੰਗਤ ਦੀ ਬੜੀ ਮਹਿਮਾ ਜਿਹੜੀ ਹੈ ਗਾਇਨ ਕੀਤੀ ਹੈ, ਕਥਨ ਕੀਤੀ ਹੈ, ਜੋ ਕਥਨ ਤੋਂ ਰਹਿਤ ਹੈ। ਸੰਗਤ ਤਾਂ ਆਪਾਂ ਕਿਸ ਦੀ ਵੀ ਕਰ ਸਕਦੇ ਹਾਂ, ਮਾੜਿਆਂ ਦੀ ਵੀ ਕਰ ਸਕਦੇ ਹਾਂ, ਚੰਗਿਆਂ ਦੀ ਵੀ ਕਰ ਸਕਦੇ ਹਾਂ। ਸੰਗਤ ਇੱਕ ਵੱਖਰੀ ਗੱਲ ਹੈ ਤੇ ਸਾਧ ਸੰਗਤ ਦਾ ਅਰਥ ਹੈ ਜਿੱਥੇ ਸੱਚ ਦੀ ਵਿਚਾਰ ਹੈ, ਜਿੱਥੇ ਗੁਰੂ ਸਾਹਿਬ ਜੀ ਦੇ ਬਚਨ ਜਿਹੜੇ ਨੇ ਉਹ ਸਾਡੇ ਕੰਨਾਂ ਵਿੱਚ ਪੈ ਰਹੇ ਹਨ, ਗੁਰੂ ਸਾਹਿਬ ਜੀ ਦੀ ਬਾਣੀ ਪੈ ਰਹੀ ਹੈ, ਸਤ ਨਾਲ ਮਨ ਜੁੜ ਰਿਹਾ ਹੈ, ਉਹਨੂੰ ਸਾਧ ਸੰਗਤ ਕਿਹਾ ਗਿਆ। ਸੋ ਗੁਰੂ ਦੀ ਹਜ਼ੂਰੀ ਦੇ ਵਿੱਚ ਨਾ ਸਾਧ ਸੰਗਤ ਕਰਨ ਦੇ ਵੀ ਕਈ ਨਿਯਮ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਦੱਸੇ ਹਨ। ਦਸੇ ਪਾਤਸ਼ਾਹ ਜੀ ਦਾ ਬਚਨ ਹੈ, ਸਾਧ ਸੰਗਤ ਮੇਂ ਜੋ ਬਾਤ ਚਲਾਵੇ ਸੋ ਤਨਖਈਆ ਵਡੋ ਕਹਾਵੇ। ਸਿੱਧਾ ਹੀ ਕਹਿਤਾ ਕਿ ਸਾਧ ਸੰਗਤ ਦੇ ਵਿੱਚ ਆਪਣੀਆਂ ਗੱਲਾਂ ਨਹੀਂ ਚਲਾਉਣੀਆਂ, ਨਾ ਤਾਂ ਸਾਨੂੰ ਕਿਹਾ, ਨਾ ਤਾਂ ਬੋਲਣ ਵਾਲੇ ਵਕਤਾ, ਨਾ ਤਾਂ ਸੁਣਨ ਵਾਲੇ ਸ਼ਰੋਤਾ। ਸਾਧ ਸੰਗਤ ਵਿੱਚ ਕਰਨਾ ਕੀ ਹੈ ਤਾਂ ਆਖਿਆ ਗਿਆ, ਸਾਧ ਸੰਗਤ ਦੇ ਵਿੱਚ ਆ ਕਰਕੇ ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀ। ਸਾਧ ਸੰਗਤ ਵਿੱਚ ਆ ਕਰਕੇ ਨਾਮ ਨਾਲ ਜੁੜਨਾ ਹੈ, ਬਾਣੀ ਨਾਲ ਜੁੜਨਾ ਹੈ। ਸੱਚ ਜਾਣਿਓ ਐਸੀ ਮਹਾਨ ਧਰਤੀ 'ਤੇ ਆਪ ਜੀ ਬੈਠੇ ਹੋ, ਜਿਵੇਂ ਹੁੰਦੀ ਨਾ ਕਈ ਥਾਂ ਹੁੰਦੀ ਉਹ ਕੱਲਰ ਜ਼ਮੀਨ ਹੁੰਦੀ ਹੈ, ਉਹ ਕੱਲਰ ਜ਼ਮੀਨ 'ਤੇ ਨਾ ਜਿੰਨਾ ਮਰਜ਼ੀ ਯਤਨ ਕਰ ਲਓ ਉਹ ਪ੍ਰਫੁੱਲਿਤ ਨਹੀਂ ਹੁੰਦੀ, ਉੱਥੇ ਫਸਲ ਨਹੀਂ ਖਿੜਿਆ ਕਰਦੀ, ਭਾਵੇਂ ਕਿਸਾਨ ਉਹ ਸਾਰਾ

ਉਹ ਵੀ ਪੈੜਾ ਹੈ, ਉਹ ਲੈਣਾ ਪੈਣਾ। ਜੇ ਪੁੰਨ ਬੀਜੋਗੇ ਤਾਂ ਪੁੰਨ ਦਾ ਫਲ ਪ੍ਰਾਪਤ ਹੋਵੇਗਾ। ਸੋ ਇੱਥੇ ਆ ਕਰਕੇ ਸਾਧ ਸੰਗਤ ਜੀਓ, ਨਾਮ ਬੀਜਣਾ ਹੈ। ਇੱਥੇ ਆ ਕਰਕੇ ਸਤਸੰਗਤ ਦੇ ਵਿੱਚ ਜਿਹੜਾ ਹੈ ਉਹ ਗੁਰੂ ਦੇ ਬਚਨਾਂ ਨੂੰ ਮਨ ਰੂਪੀ ਹਿਰਦੇ ਦੇ ਵਿੱਚ ਬੀਜਣਾ ਹੈ। ਸੋ ਯਤਨ ਕਰੀਏ ਕਿ ਜਿੱਥੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਾਂ, ਉੱਥੇ ਅਸੀਂ ਸਾਧ ਸੰਗਤ ਜੀ ਇੱਥੋਂ ਕੁਛ ਕਮਾਈ ਕਰਕੇ ਜਾਈਏ, ਕੁਝ ਗੁਰੂ ਜੀ ਕੋਲੋਂ ਲੈ ਕਰਕੇ ਜਾਈਏ, ਤੇ ਐਸੀ ਦਾਤ ਲੈ ਕਰਕੇ ਜਾਈਏ ਕਿ ਮੁੜ ਕੇ ਮੰਗਣਾ ਹੀ ਨਾ ਪਵੇ। ਦੁਨਿਆਵੀ ਦਾਤਾਂ ਤਾਂ ਬਹੁਤ ਅਸੀਂ ਮੰਗਦੇ ਹਾਂ, ਸਾਧ ਸੰਗਤ ਦੇ ਵਿੱਚ ਆ ਕਰਕੇ ਆਪਾਂ ਉਹ ਸੱਚ ਦੀ ਦਾਤ ਮੰਗ ਲਈਏ, ਇੱਕ ਨਾਮ ਦੀ ਦਾਤ ਮੰਗ ਲਈਏ, ਮੁੜ ਕੇ ਮੰਗਣਾ ਹੀ ਨਾ ਪਵੇ। ਸੋ ਇੱਥੇ ਜੋ ਤੁਸੀਂ ਬੀਜੋਗੇ ਉਹਦਾ ਤੁਹਾਨੂੰ ਜਿਹੜਾ ਹੈ ਦੁੱਗਣਾ ਨਹੀਂ ਚੌਗੁਣਾ ਫਲ ਮਿਲਣਾ, ਐਸਾ ਹੈ ਮਹਾਨ ਜਿਹੜਾ ਸਥਾਨ ਹੈ ਗੁਰੂ ਸਾਹਿਬ ਜੀ ਦਾ। ਸੋ ਨਾਮ ਨਾਲ ਜੁੜੋਗੇ ਇੱਕ ਵਾਰੀ ਜਪਿਆ ਸੌ ਗੁਣਾ ਫਲ ਦਏਗਾ। ਸੋ ਸਾਵਧਾਨੀ ਨਾਲ ਜਿਹੜਾ ਸਾਧ ਸੰਗਤ ਜੀ ਇੱਥੇ ਰਹਿ ਕਰਕੇ ਭਗਤੀ ਕਰਨੀ ਹੈ, ਸੇਵਾ ਕਰਨੀ ਹੈ, ਸਿਮਰਨ ਕਰਨੀ ਹੈ। ਅੱਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰ ਰਹੇ ਨੇ। ਪਿਛਲੇ ਦਿਨ ਆਪਾਂ ਨੇ ਵਿਚਾਰ ਸਰਵਣ ਕੀਤੀ ਰਾਣੇ ਕੈਲਾਸ ਅਤੇ ਮਾਲ ਦੇਵ ਕੀ ਧੁਨ, ਇਹ ਮਲਾਰ ਦੀ ਵਾਰ ਹੈ। ਕੈਲਾਸ ਦੇਵ ਤੇ ਮਾਲ ਦੇਵ ਪ੍ਰਾਸਨ ਉਹਨਾਂ ਦੇ ਨਾਂ ਤੇ ਜਿਹੜੀ ਹੈ ਇਹ ਵਾਰ ਅੰਕਿਤ ਕੀਤੀ ਗਈ। ਛੇਵੇਂ ਪਾਤਸ਼ਾਹ ਜੀ ਨੇ ਇਹ ਧੁਨ ਚੜਾਈ ਹੈ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਇਹਦੇ ਵਿੱਚ ਜਿਹੜੇ ਨੇ ਸਲੋਕ ਹਨ, ਪੌੜੀਆਂ ਹਨ ਤੇ ਦੂਜੇ ਤੇ ਤੀਜੇ ਪਾਤਸ਼ਾਹੀਆਂ ਜੀ ਦੇ ਵੀ ਬਚਨ ਹਨ। ਸੋ ਜਿਵੇਂ ਪਿਛਲੇ ਦਿਨ ਆਪਾਂ ਨੇ ਸੱਚੇ ਪਾਤਸ਼ਾਹ ਜੀ ਕੋਲੋਂ ਇਹ ਸਰਵਣ ਕੀਤਾ ਸੀ ਕਿ ਗੁਰੂ ਮਿਲਣ ਦੇ ਨਾਲ ਜਿਹੜਾ ਹੈ ਉਹ ਮਨ ਖਿੜਿਆ ਗਿਆ, ਮਨ ਵਿੱਚ ਚਾਨਣ ਹੋ ਗਿਆ, ਗੁਰੂ ਨੂੰ ਮਿਲਣ ਕਰਕੇ ਜਿਹੜਾ ਹੈ ਉਹ ਦੁਬਧਾ ਦੂਰ ਹੋ ਗਈ। ਤੇ ਅੱਗੇ ਹੁਣ ਅੱਜ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਦੇ ਰਹੇ ਨੇ, ਆਓ ਰਲ ਮਿਲ ਕਰਕੇ ਸਰਵਣ ਕਰਨ ਦਾ ਯਤਨ ਕਰੀਏ, ਰਸਨਾ ਨੂੰ ਕਰੀਏ ਪਵਿੱਤਰ, ਚਿਤ ਬਿਰਤਿਆਂ ਨੂੰ ਇਕਾਗਰ ਕਰਕੇ ਸਾਰੇ ਗਜ

0: ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਿਰਪਾਲਤਾ ਕਰਕੇ ਇਸ ਮਲਾਰ ਦੀ ਵਾਰ ਦੇ ਵਿੱਚ ਹੁਣ ਦੂਜਾ ਜਿਹੜਾ ਸਲੋਕ ਹੈ ਉਚਾਰਨ ਕਰ ਰਹੇ ਹਨ।
1: ਨਾਨਕ ਸਾਵਣ ਜੇ ਵਸਾ,
0: ਸਾਵਣ ਜਿਹੜਾ ਹੈ ਉਹ ਭਾਉ ਸਰੁੱਤ ਦੇ ਵਿੱਚ ਆਉਂਦਾ ਹੈ। ਹੁਣ ਪਿੱਛੇ ਸਾਵਣ ਲੰਘਿਆ ਤੇ ਦੂਜਾ ਆ ਭਾਦੋ ਦਾ ਮਹੀਨਾ ਚੜਿਆ। ਸਾਵਣ ਤੇ ਇਹ ਭਾਦੋਏ ਇਹ ਦੋ ਜਿਹੜੇ ਮਹੀਨੇ ਹਨ, ਇਹ ਸਾਧ ਸੰਗਤ ਜੀ ਇਹਦੇ ਵਿੱਚ ਮੀਂਹ ਪੈਂਦਾ ਹੈ ਤੇ ਮੀਂਹ ਦੇ ਨਾਲ ਕੀ ਹੁੰਦਾ, ਕਈਆਂ ਨੂੰ ਸੁੱਖ ਹੁੰਦਾ ਤੇ ਕਈਆਂ ਨੂੰ ਦੁੱਖ ਮਿਲਦਾ। ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ ਕਿ ਜਦੋਂ ਇਹ ਸਾਵਣ ਦਾ ਮਹੀਨਾ ਹੈ, ਭਾਵ ਸਰੁੱਤ ਦੇ ਵਿੱਚ ਮੀਂਹ ਬਦਲ ਛਾਏ ਹਨ, ਵਰਖਾ ਹੋਈ ਹੈ, ਮੀਂਹ ਪਿਆ ਹੈ, ਤਾਂ ਅੱਗੇ ਦੱਸ ਰਹੇ ਹਨ ਚਾਰ ਕੁ ਐਸੇ ਜੀਵ ਨੇ। ਚੌ ਕਹਿੰਦੇ ਚਾਰ ਜੀਆਂ ਨੂੰ, ਚੌ ਉਹ ਮਾਹਾ ਹੋਏ, ਬੜਾ ਉਮਾ ਉਤਸ਼ਾਹ ਹੋਇਆ ਹੈ, ਕਿੰਨਾ ਦੇ ਵਿੱਚ ਹੋਇਆ ਅੱਗੇ ਦੱਸ ਰਹੇ ਹਨ।
1: ਮਿਰਗਾ ਮੱਛੀਆ,
0: ਉਹ ਪਹਿਲੇ ਤਿੰਨ ਜੀਵ ਹਨ, ਇੱਕ ਨਾਗਾਂ ਸੱਪਾਂ ਬਾਰੇ ਦੱਸਿਆ ਹੈ, ਦੂਜੇ ਹਿਰਣ ਮਿਰਗਾਂ ਤੇ ਤੀਜੀਆਂ ਮੱਛੀਆਂ ਹਨ। ਭਾਵ ਸਰੁੱਤ ਦੇ ਵਿੱਚ ਸਾਵਣ ਦੇ ਇਸ ਭਾਦੋਏ ਮਹੀਨੇ ਦੇ ਵਿੱਚ ਭਾਰੀ ਵਰਖਾ ਹੋਣ ਕਰਕੇ, ਮੀਂਹ ਪੈਣ ਦੇ ਕਰਕੇ ਤਿੰਨ ਕਹਿੰਦੇ ਚੌ ਜੀਆਂ ਨੂੰ ਬੜਾ ਉਤਸ਼ਾਹ ਹੋਇਆ, ਚਾਅ ਹੋਇਆ, ਖੁਸ਼ੀ ਹੋਈ। ਇੱਕ ਤਾਂ ਸੱਪਾਂ ਨੂੰ, ਸੱਪ ਜਿਹੜੇ ਨੇ ਖੁੱਡ ਦੇ ਵਿੱਚ ਬੈਠੇ ਹੋਏ ਸਨ, ਜ਼ਮੀਨਾਂ ਦੇ ਥੱਲੇ ਰਹਿੰਦੇ ਸਨ, ਜਿੱਦਾਂ ਹੀ ਮੀਂਹ ਪੈ ਗਿਆ ਉਤਸ਼ਾਹ ਹੋ ਗਿਆ। ਮਨ ਦੀ ਜਿਹੜੀ ਤਪਸ਼ ਹੈ, ਸਰੀਰ ਦੀ ਤਪਸ਼ ਹੈ ਸੱਪਾਂ ਦੀ,

0: ਜ਼ਹਿਰ ਦੇ ਕਰਕੇ ਉਹ ਖਤਮ ਹੋ ਗਈ ਹੈ, ਮਿਟ ਗਈ ਹੈ। ਦੂਜੇ ਜਿਹੜੇ ਹਿਰਨ ਸਨ ਉਹ ਸਾਧ ਸੰਗਤ ਜੀ, ਉਹ ਜਦੋਂ ਰੇਗਿਸਤਾਨ ਦੇ ਇਲਾਕਿਆਂ ਦੇ ਵਿੱਚ ਨਾ ਜਿੱਧਰ ਪਾਣੀ ਦੀ ਕਿੱਲਤ ਹੈ, ਕਾਟ ਹੈ, ਉੱਥੇ ਹਿਰਨ ਜਿਹੜੇ ਨੇ ਉਹ ਪਾਣੀ ਦੀ ਪਾਲ ਕਰਦੇ ਨੇ, ਪਾਣੀ ਨਹੀਂ ਮਿਲਦਾ ਆਪਣੇ ਪ੍ਰਾਣ ਛੱਡ ਦਿੰਦੇ। ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ, ਮ੍ਰਿਗ ਤ੍ਰਿਸ਼ਨਾ ਕਿਹਾ ਗਿਆ। ਅੱਗੇ ਇੰਜ ਲੱਗਦਾ ਧੁੱਪ ਦੇ ਕਰਕੇ ਕਿ ਅੱਗੇ ਕੋਈ ਜਲ ਦਾ ਸੋਮਾ ਹੈ, ਕੋਈ ਤਲਾਬ ਹੈ, ਕੋਈ ਝੀਲ ਹੈ, ਉਹ ਹਿਰਨ ਉੱਧਰ ਜਾਂਦਾ ਪਰ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਕਰਦਾ, ਉੱਧਰ ਹੀ ਪਿਆਸੇ ਮਰ ਜਾਂਦੇ ਨੇ। ਸੋ ਜਿੱਦਾਂ ਹੀ ਮੀਂਹ ਪਿਆ ਉਹਨਾਂ ਨੂੰ ਜਲ ਮਿਲ ਗਿਆ, ਪਸ਼ੂ ਪੰਛੀਆਂ ਨੂੰ ਜਲ ਮਿਲ ਗਿਆ। ਵੇਖੋ ਕਿੰਨੀ ਵੱਡੀ ਪਰਮੇਸ਼ਰ ਦੀ ਦੇਣ ਹੈ ਇਹ। ਮਹਾਰਾਜ ਜੀ ਨੇ ਕਿਵੇਂ ਸੰਸਾਰ ਤੇ ਇਹ ਰੁੱਤਾਂ ਕਿਵੇਂ ਕਾਇਮ ਕੀਤੀ। ਜੇ ਸਾਧ ਸਿੰਘ ਜੀ ਸਿਆਲ ਰੁੱਤ ਨਹੀਂ ਨਾ ਹੋਣੀ ਤੇ ਕਈ ਜਿਹੜੇ ਨੇ ਸਾਗ ਸਬਜ਼ੀਆਂ ਸਿਆਲ ਰੁੱਤ ਵਿੱਚ ਹੁੰਦੇ ਨੇ, ਤੇ ਜੇ ਪੌਸ ਰੁੱਤ ਨਹੀਂ ਹੋਣੀ ਤੇ ਮੀਂਹ ਨਹੀਂ ਸੀ ਸਾਨੂੰ ਮਿਲਣਾ। ਸਮੁੰਦਰ ਦਾ ਪਾਣੀ ਤਾਂ ਖਾਰਾ ਪਿਆਣਾ, ਉਹ ਨਹੀਂ ਵਰਤ ਸਕਦੇ, ਭਾਵੇਂ ਸਮੁੰਦਰ ਦਾ ਕੋਈ ਅੰਤ ਨਹੀਂ। ਜਲ ਦੀ ਲੋੜ ਹੈ, ਉਹ ਜਲ ਜਿਹੜਾ ਹੈ ਮੀਂਹ ਕਰਕੇ ਮਿਲਣਾ, ਉਹੀ ਥੱਲੇ ਜ਼ਮੀਨ ਵਿੱਚ ਜਾਣਾ, ਉਹੀ ਜਿਹੜਾ ਹੈ ਸਾਡੇ ਵਰਤੋਂ ਵਿੱਚ ਆਉਣਾ ਹੈ। ਇਹ ਪਰਮੇਸ਼ਰ ਦੀ ਕਿਰਪਾ ਕਿ ਉਹਨੇ ਇਹ ਮੀਂਹ ਜਿਹੜਾ ਹੈ ਵਰਖਾ ਕੀਤਾ, ਇਹ ਰੁੱਤਾਂ ਉਹਨਾਂ ਨੇ ਬਣਾਈਆਂ ਨੇ। ਇਸੇ ਪ੍ਰਕਾਰ ਜਿਹੜੀ ਹੈ ਤਪਸ਼ ਦੀ ਰੁੱਤ ਹੈ, ਧੁੱਪ ਦੀ ਰੁੱਤ ਹੈ, ਤੇ ਤਪਸ਼ ਦੇ ਰੁੱਤ ਦੇ ਵਿੱਚ ਵੀ ਆਪ ਜੀ ਵੇਖੋ ਕਈ ਚੀਜ਼ਾਂ ਪੱਕਦੇ ਹਨ, ਫਲ ਆਦਿਕ ਉਹ ਸਾਨੂੰ ਪ੍ਰਾਪਤ ਹੁੰਦੇ ਹਨ। ਇਹ ਜਿਹੜਾ ਪਰਮੇਸ਼ਰ ਨੇ ਨਾ ਇਹ ਖੇਡ ਰਚੀ ਹੈ। ਤੇ ਔਰ ਇੱਕ ਕਮਾਲ ਦੀ ਗੱਲ ਹੈ, ਜਿਸ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਇੱਥੇ ਸਾਰੀਆਂ 6 ਰੁੱਤਾਂ ਲਾਗੂ ਹੁੰਦੀਆਂ ਨੇ। ਹੁਣ ਪੰਜਾਬ ਦੇਖੋ ਸਾਰੀਆਂ 6 ਰੁੱਤਾਂ, ਮੀਂਹ ਵੀ ਹੈ ਉੱਥੇ, ਸਾਧ ਸੰਗਤ ਜੀ ਜਿਹੜਾ ਹੈ ਸਿਆਲ ਰੁੱਤ ਵੀ ਹੈ, ਬਸੰਤ ਰੁੱਤ ਵੀ ਹੈ, ਪਾਵਸ ਰੁੱਤ ਵੀ ਹੈ, ਗਰੀਖਮ ਰੁੱਤ ਵੀ ਹੈ, ਤੇ ਹਿਮ ਤੇ ਸਸੀਅਰ ਦੋ, ਇਹ ਹਿਮ ਸਸੀਅਰ ਰੁੱਤ ਹਨ, ਸਿਆਲ ਰੁੱਤਾਂ ਇਹ ਵੀ ਰੁੱਤਾਂ ਹਨ। ਸੋ ਸਾਰੀਆਂ 6 ਰੁੱਤਾਂ ਸਾਡੇ ਕੋਲ ਹਨ, ਤੇ ਐਸੀ ਉਪਜਾਊ ਜ਼ਮੀਨ ਨੂੰ, ਐਸੀ ਧਰਤੀ ਨੂੰ ਅਸੀਂ ਛੱਡ ਕਰਕੇ ਜੇ ਅਸੀਂ ਜ਼ਮੀਨਾਂ ਸਾਡੀਆਂ ਵੇਚ ਵੇਚ ਕਰਕੇ, ਇਕੱਲਾ ਇੱਕੋ ਹੀ ਸਾਡਾ ਮੋਟਿਵ ਰਹਿ ਗਿਆ ਕਿ ਬੱਚਿਆਂ ਨੂੰ ਪਾਰ ਕੱਲ੍ਹ ਦਈਏ, ਅਸੀਂ ਵੀ ਬਾਹਰ ਜਾ ਕੇ ਵੱਸ ਜਾਈਏ, ਮੁੜ ਕੇ ਸਾਧ ਸੰਗਤ ਜੀ ਜ਼ਮੀਨਾਂ ਨਹੀਂ ਰਹਿਣੀਆਂ, ਮੁੜ ਕੇ ਇਹ ਕੰਮ ਨਹੀਂ ਆਉਣੀ, ਇਹ ਕਰਮ ਭੂਮੀ ਹੈ। ਇਹ ਜਿਹੜਾ ਸਾਡਾ ਦੇਸ਼ ਮਿਲਿਆ, ਇਲਾਕਾ ਮਿਲਿਆ ਨਾ, ਇਹ ਕਰਮ ਭੂਮੀ ਹੈ। ਇਹ ਧਰਤੀ ਵੀ ਕਰਮਾਂ ਵਾਲੀ ਹੈ ਤੇ ਰਹਿਣ ਵਾਲੇ ਵੀ ਕਰਮਾਂ ਵਾਲੇ ਨੇ। ਜੇ ਆਪਣੇ ਮਨ ਨੂੰ ਜੋੜ ਲੈਣ, ਮਨ ਨੂੰ ਟਿਕਾ ਲੈਣ, ਤਾਂ ਕਿਧਰੇ ਜਾਣ ਦੀ ਲੋੜ ਹੀ ਨਹੀਂ ਹੈ। ਸੋ ਇਵੇਂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਸਾਵਨ ਚੜਿਆ ਹੈ ਤੇ ਕਹਿੰਦੇ ਬੜੀ ਖੁਸ਼ੀ ਹੋਈ ਕਿੰਨਾਂ ਨੂੰ ਹੋਈ, ਸੱਪਾਂ ਨੂੰ ਹੋ ਗਈ, ਮਿਰਗਾਂ ਨੂੰ ਹੋ ਗਈ, ਹਿਰਨਾਂ ਨੂੰ ਹੋ ਗਈ। ਇਵੇਂ ਸਾਧ ਸਿੰਘ ਜੀ ਮੱਛੀਆਂ ਨੂੰ ਬਹੁਤ ਹੀ ਜਲ ਮਿਲ ਗਿਆ। ਜਿਵ ਅਦਕੋ ਤਿਉਂ ਸੁੱਖ ਕਰਨੋ ਮੰਤਨ ਸ਼ਾਂਤ ਸਰੀਰ, ਮੱਛੀਆਂ ਨੂੰ ਪਾਣੀ ਮਿਲ ਗਿਆ ਹੈ, ਉਹ ਵੀ ਬੜੇ ਖੁਸ਼ ਹੋਏ ਹਨ। ਇੱਕ ਕਹਿੰਦੇ ਰੱਸੀਆਂ, ਜਿਹੜੇ ਰਸ ਲੈਣ ਵਾਲੇ ਸਵਾਦਲੇ ਬੰਦੇ ਨੇ, ਸਵਾਦ ਦੇ ਮਾਰੇ ਉਹ ਘਰ ਵਿੱਚ ਰਹਿੰਦੇ ਨੇ, ਉਹਨਾਂ ਨੂੰ ਇਹ ਕਿ ਮੀਂਹ ਪੈ ਗਿਆ ਹੁਣ ਅਸੀਂ ਕੰਮ ਤੇ ਨਹੀਂ ਜਾਣਾ, ਉਹ ਘਰ ਵਿੱਚ ਬਹਿ ਕਰਕੇ ਪਦਾਰਥ ਛਕਦੇ ਨੇ। ਰੱਸੀਆਂ ਘਰ ਤਨ ਹੋਏ, ਜਿਨ੍ਹਾਂ ਦੇ ਘਰ ਤਨ ਹੈ ਬਹੁਤੀ, ਉਹ ਕੰਮ ਤੇ ਜਾਣ ਦੀ ਉਹਨਾਂ ਨੂੰ ਲੋੜ ਹੀ ਨਹੀਂ ਪੈਂਦੀ, ਉਹ ਘਰ ਵਿੱਚ ਰਹਿ ਕੇ ਸੁੱਖ ਮਾਣਦੇ ਹਨ। ਇਸੀ ਪ੍ਰਕਾਰ ਫਿਰ ਤੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਇਹ ਕਥਨ ਕਰ ਰਹੇ ਹਨ, ਇਹ ਤਾਂ ਸਾਧ ਸੰਗਤ ਜੀ ਜੀਆਂ ਦਾ ਉਪਦੇਸ਼ ਹੋ ਗਿਆ, ਇਹ ਤਾਂ ਸਾਨੂੰ ਇੱਕ ਜਿਹੜਾ ਹੈ ਮਹਾਰਾਜ ਜੀ ਨੇ ਗਿਆਨ ਦਿੱਤਾ ਹੈ। ਅੱਗੇ ਜਗਿਆਸੂਆਂ ਦੇ ਲਈ ਕੀ ਗਿਆਨ ਹੈ, ਕੀ ਭੇਦ ਹੈ, ਉਹ ਪਾਤਸ਼ਾਹ ਜੀ ਦੱਸ ਰਹੇ ਹਨ। ਆਓ ਆਪਾਂ ਫਿਰ ਤੋਂ ਸਰਵਣ ਕਰੀਏ।
1: ਸਾਵਣ ਜੇ ਵਸਾ,
0: ਜੀ ਹਾਂ, ਜੇ ਕਰਕੇ ਇਹ ਸੰਸਾਰ ਦੇ ਵਿੱਚ ਸਾਨੂੰ ਸਰੀਰ ਰੂਪੀ ਸਾਵਣ ਦਾ ਸਮਾਂ ਮਿਲ ਗਿਆ, ਆਓ ਸੰਸਾਰ ਵਿੱਚ ਆਉਣ ਦਾ ਇਹ ਜੋ ਸਮਾਂ, ਇਹ ਵਾਰੀ ਸਾਨੂੰ ਪ੍ਰਾਪਤ ਹੋਈ ਹੈ, ਤੇ ਇਹਦੇ ਵਿੱਚ ਆ ਕਰਕੇ ਗੁਰੂ ਰੂਪੀ ਬੱਦਲ ਨੇ ਜਿਹੜੀ ਹੈ ਉਹ ਬਾਣੀ ਦੀ ਵਰਖਾ ਕੀਤੀ, ਬਚਨਾਂ ਦੀ ਵਰਖਾ ਕੀਤੀ। ਬਾਣੀ ਉਚਰੇ ਸਾਧ ਜਨ ਅਮੀਓ ਚੱਲੇ ਝਰਣੇ, ਜਿਹੜੀ ਬਾਣੀ ਉਚਰਦੇ ਨੇ ਮਹਾਂਪੁਰਖ ਸਾਧ ਜਨ, ਜੋ ਗੁਰਬਾਣੀ ਹੈ ਉਹ ਅੰਮ੍ਰਿਤ ਹੈ, ਅੰਮ੍ਰਿਤ ਬਾਣੀ, ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਐਸੀ ਬਾਣੀ ਨੂੰ ਉਚਾਰਨ ਕੀਤਾ ਤੇ ਕੀ ਹੋਇਆ, ਉਹ ਬਾਣੀ ਨੂੰ ਸੁਣ ਕਰਕੇ ਗੁਰੂ ਰੂਪੀ ਬੱਦਲ ਨੇ ਨਾਮ ਰੂਪੀ ਬਾਣੀ ਰੂਪੀ ਵਰਖਾ ਕੀਤੀ ਤਾਂ ਚੌ ਪ੍ਰਕਾਰ ਦੇ ਜਿਗਿਆਸੂ ਪੁਰਸ਼ਾਂ ਨੂੰ ਜਿਹੜਾ ਹੈ ਬੜਾ ਉਤਸ਼ਾਹ ਹੋਇਆ ਹੈ।
1: ਨਾਗਾ ਮਿਰਗਾ ਮੱਛੀਆਂ,
0: ਇੱਕ ਤਾਂ ਨਾਗਾ, ਨਾਗਾ ਦੇ ਵਾਂਗੂ ਸੰਨਿਆਸੀ ਜਿਹੜੇ ਸੰਨਿਆਸੀ ਸਨ ਉਹਨਾਂ ਨੇ ਵੀ ਗੁਰੂ ਦਾ ਉਪਦੇਸ਼ ਕਮਾਇਆ। ਵੇਖੋ ਉਪਦੇਸ਼ ਚੌ ਵਰਣਾ ਕੋ ਸਾਂਝਾ, ਚਾਰ ਵਰਣਾਂ ਨੂੰ ਸਾਂਝਾ ਉਪਦੇਸ਼ ਹੈ। ਚਾਰ ਆਸ਼ਰਮ ਨੇ ਬ੍ਰਹਮਚਰਜ, ਗ੍ਰਸਥ, ਵਾਨਪ੍ਰਸਥ ਤੇ ਸੰਨਿਆਸ, ਉਹਨਾਂ ਚਾਰਾਂ ਨੂੰ ਸਾਂਝਾ ਉਪਦੇਸ਼ ਦਿੱਤਾ। ਹਰ ਪ੍ਰਕਾਰ ਦੇ ਜਿਗਿਆਸਾਂ ਨੂੰ ਜਿਹੜਾ ਇਹ ਸਾਂਝਾ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਹੈ। ਜਿੱਧਰ ਕਿੱਧਰ ਜਾ ਕਰਕੇ ਮਹਾਰਾਜ ਜੀ ਨੇ ਸਿੱਧਾਂ ਨਾਲ ਵੀ ਗੋਸ਼ਟ ਕੀਤੀ ਹੈ, ਬਾਬੇ ਕੀਤੀ ਸਿੱਧ ਗੋਸ਼ਟ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਜਿਹੜੇ 84 ਸਿੱਧ ਸਨ ਉਹਨਾਂ ਨਾਲ ਸੁਮੇਰ ਪਰਬਤ ਤੇ ਮਹਾਰਾਜ ਜੀ ਨੇ ਚਰਚਾ ਕੀਤੀ। ਅਚਲ ਵਟਾਲੇ ਵਿਖੇ ਉਹਨਾਂ ਦੇ ਨਾਲ ਜਿਹੜਾ ਹੈ ਚਰਚਾ ਕੀਤੀ, ਪਾਤਸ਼ਾਹ ਮਹਾਰਾਜ ਜੀ ਨੇ ਸਿੱਧ ਗੋਸ਼ਟ ਕੀਤੀ ਹੈ। ਸੋ ਇਵੇਂ ਉਹਨਾਂ ਸੰਨਿਆਸੀਆਂ ਨੂੰ, ਸਾਧੂਆਂ ਨੂੰ ਜਿਹੜਾ ਹੈ ਗੁਰੂ ਰੂਪੀ ਬੱਦਲ ਤੋਂ ਉਪਦੇਸ਼ ਲੈ ਕਰਕੇ, ਬਾਣੀ ਰੂਪੀ ਜਿਹੜੇ ਨੇ ਮੀਂਹ ਨੂੰ ਲੈ ਕਰਕੇ, ਮੀਂਹ ਨੂੰ ਪ੍ਰਾਪਤ ਕਰਕੇ, ਉਹ ਸੰਨਿਆਸੀ ਵੀ ਬੜੇ ਖੁਸ਼ ਹੋ ਗਏ। ਅੱਗੇ ਕਿਹਾ ਗਿਆ ਜਿਹੜੇ ਹਿਰਨ ਵਾਣ ਪ੍ਰਸਤੀ ਸਨ, ਵਾਣ ਪ੍ਰਸਤੀ ਉਹਨੂੰ ਕਿਹਾ ਜੇ ਸੰਨਿਆਸ ਉਹਨੇ ਗ੍ਰਹਿਣ ਨਹੀਂ ਕੀਤਾ, ਸੰਨਿਆਸ ਨਹੀਂ ਧਾਰਨ ਕੀਤਾ, ਅਜੇ ਉਹਨੇ ਆਪਣਾ ਮੁੱਖ ਜਿਹੜਾ ਹੈ ਨਾ ਪਰਿਵਾਰ ਤੋਂ ਮੋੜ ਕਰਕੇ, ਕਹਿ ਲਓ ਗ੍ਰਸਥ ਤੋਂ ਮੋੜ ਕਰਕੇ ਮੁੱਖ ਜਿਹੜਾ ਹੈ ਸੰਨਿਆਸ ਵੱਲ ਨੂੰ ਕੀਤਾ। ਅੱਧ ਵਿਚਾਲੇ ਨਾ ਤਾਂ ਗ੍ਰਸਥੀ ਹੈ ਨਾ ਤਾਂ ਸੰਨਿਆਸੀ ਹੈ, ਕੇਵਲ ਅਜੇ ਸੰਨਿਆਸ ਹੋਣ ਦਾ ਜਿਹੜਾ ਹੈ ਉਹ ਇੱਕ ਜਿਹੜਾ ਹੈ ਉਹਦਾ ਇੱਕ ਢੰਗ ਤਰੀਕੇ ਦੇ ਨਾਲ ਸੰਨਿਆਸੀ ਬਣਨ ਦਾ ਉਹ ਜਿਹੜਾ ਯਤਨ ਕਰ ਰਿਹਾ ਉਹਨੂੰ ਵਾਣ ਪ੍ਰਸਤੀ ਕਿਹਾ ਗਿਆ। ਤੇ ਵਾਣ ਪ੍ਰਸਤੀਆਂ ਨੂੰ ਵੀ ਸੁੱਖ ਹੋਇਆ, ਉਹ ਯਤਨ ਕਰ ਰਹੇ ਸਨ ਕਿ ਸਾਨੂੰ ਕਿਵੇਂ ਸਿੱਧੀ ਪ੍ਰਾਪਤ ਹੋਵੇ, ਸਾਨੂੰ ਕਿਵੇਂ ਜਿਹੜਾ ਹੈ ਪੂਰਾ ਗੁਰੂ ਮਿਲੇ, ਸਾਨੂੰ ਕਿਵੇਂ ਪਰਮੇਸ਼ਰ ਵਾਹਿਗੁਰੂ ਮਿਲੇ, ਅਸੀਂ ਕਿਵੇਂ ਆਪਣੇ ਇਸ ਸਾਧਨਾ ਦੇ ਵਿੱਚ ਜਿਹੜਾ ਹੈ ਵਾਧਾ ਕਰੀਏ। ਤਾਂ ਗੁਰੂ ਦੇ ਬਚਨਾਂ ਨੂੰ ਸੁਣ ਕਰਕੇ ਉਹਨਾਂ ਦੇ ਵੀ ਸਾਧਨਾ ਦੇ ਵਿੱਚ ਵਾਧਾ ਹੋ ਗਿਆ। ਕਈ ਐਸੇ ਜਗਿਆਸੂ ਸਨ, ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ ਉਹ ਸਾਧੂ ਸੰਤ ਮਹਾਤਮਾ ਨੂੰ, ਸੰਨਿਆਸੀ ਜੋਗੀਆਂ ਨੂੰ, ਸਾਧ ਸੰਗਤ ਜੀ। ਵੇਖੋ ਗੁਰਬਾਣੀ ਦੇ ਵਿੱਚ ਜੋਗੀ ਨੂੰ ਵੀ ਉਪਦੇਸ਼ ਹੈ, ਗੁਰਬਾਣੀ ਦੇ ਵਿੱਚ ਸੰਨਿਆਸੀ ਨੂੰ ਵੀ ਉਪਦੇਸ਼ ਹੈ, ਗੁਰਬਾਣੀ ਦੇ ਵਿੱਚ ਪੰਡਿਤ ਨੂੰ ਵੀ ਉਪਦੇਸ਼ ਹੈ, ਗੁਰਬਾਣੀ ਦੇ ਵਿੱਚ ਜਿਹੜੇ ਭਗੋਤੀਏ ਸਨ ਉਹਨਾਂ ਨੂੰ ਵੀ ਉਪਦੇਸ਼ ਹੈ। ਇਵੇਂ ਗੁਰਬਾਣੀ ਦੇ ਵਿੱਚ ਹਰ ਇੱਕ ਨੂੰ ਉਪਦੇਸ਼ ਹੈ। ਸੋ ਉਹਨਾਂ ਨੂੰ ਵੀ ਜਿਹੜਾ ਵਾਣ ਪ੍ਰਸਤੀਆਂ ਨੂੰ ਵੀ ਜਿਹੜਾ ਹੈ ਗੁਰੂ ਤੋਂ ਉਪਦੇਸ਼ ਪ੍ਰਾਪਤ ਹੋ ਗਿਆ। ਹੁਣ ਤੀਜੇ ਹਨ ਸਾਧ ਸੰਗਤ ਜੀ, ਉਹ ਮੱਛੀਆਂ, ਉਹ ਕੌਣ ਹਨ? ਉਹ ਹਨ ਜਿਹੜੇ ਪ੍ਰੇਮਾ ਭਗਤੀ ਵਾਲੇ ਪੁਰਸ਼ ਹਨ, ਨਾ ਤਾਂ ਸੰਨਿਆਸੀ ਨਾ ਤਾਂ ਵਾਣ ਪ੍ਰਸਤੀ। ਜੋ ਮਾਰਗ ਸਾਨੂੰ ਗੁਰੂ ਨਾਨਕ ਨੇ ਦੇ ਦਿੱਤਾ ਨਾ, ਉਹ ਮਾਰਗ ਜਿਹੜਾ ਸਭ ਤੋਂ ਵੱਡਾ ਹੈ। ਇੱਕ ਸਾਧ ਸੰਗਤ ਜੀ ਕੀਟੀ ਦਾ ਰਾਹ, ਉਹ ਜਿਹੜੀ ਕੀਟ ਹੈ ਨਾ, ਉਹ ਕੀੜੀ ਕੀ ਕਰੇਗੀ? ਉਹਨੂੰ ਜੇ ਕਿਧਰੇ ਜਾਣਾ, ਸਮਝੋ ਉਹ ਇੱਧਰ ਹਜ਼ੂਰ ਸਾਹਿਬ ਜਿਹੜੀ ਉਹ ਕੀੜੀ ਹੈ ਜਾਂ ਪੰਜਾਬ ਹੈ, ਤੇ ਉਹਨੇ ਇੱਧਰ ਆਉਣਾ, ਉਹਨੂੰ ਕਈ ਜਨਮ ਲੱਗ ਜਾਣਗੇ ਇਹ ਸਫ਼ਰ ਜਿਹੜਾ ਪੈਂਡਾਂ ਤੇ ਕਰਨ ਦੇ ਲਈ। ਇਵੇਂ ਹੀ ਇਹ ਦੂਜੇ ਜਿਹੜੇ ਮਾਰਗ ਹਨ, ਇਹ ਮਾਰਗਾਂ ਦੇ ਵਿੱਚ ਕਈ ਜਨਮ ਲੰਘ ਜਾਂਦੇ ਨੇ, ਪਰ ਬੰਦੇ ਨੂੰ ਜਿਹੜਾ ਹੈ ਉਹ ਸੋਝੀ ਨਹੀਂ ਪ੍ਰਾਪਤ ਹੁੰਦੀ, ਗਿਆਨ ਹੀ ਨਹੀਂ ਮਿਲਿਆ ਕਰਦਾ, ਸਗੋਂ ਅੰਕਾਰਿਆ ਜਾਂਦਾ। ਜੇ ਗੁਰੂ ਕਿਰਪਾਲਤਾ ਕਰ ਦੇਵੇ, ਗੁਰੂ ਦੀ ਕਿਰਪਾਲਤਾ ਦੇ ਦੁਆਰਾ ਪ੍ਰੇਮਾ ਭਗਤੀ ਜਿਹਨੂੰ ਪ੍ਰਾਪਤ ਹੋ ਗਈ, ਇਹ ਸਭ ਤੋਂ ਸੁਖੈਣ ਸਾਧਨ ਹਨ। ਇਹ ਪ੍ਰੇਮਾ ਭਗਤੀ ਜਿਹੜਾ ਹੈ ਪੰਖੀ ਮਾਰਗ ਹੈ। ਕੀਟ ਨੇ ਰੁੱਖ ਤੇ ਚੜ੍ਹਨਾ, ਕਈ ਵਾਰੀ ਡਿੱਗੇਗੀ ਤੇ ਕਈ ਵਾਰੀ ਫਿਰ ਯਤਨ ਕਰੇਗੀ, ਪਰ ਜੇ ਕਰਕੇ ਪੰਛੀ ਨਾ ਉਹ ਸਿੱਧਾ ਜਾ ਕਰਕੇ ਰੁੱਖ ਤੇ ਚੜ ਜੂਗਾ। ਇਹ ਵੀ ਪ੍ਰੇਮਾ ਭਗਤੀ ਦਾ ਮਾਰਗ ਹੈ। ਉਹ ਕੌਣ ਹਨ? ਉਹ ਮੱਛੀਆਂ ਵਾਂਗੂ, ਉਹਨਾਂ ਨੂੰ ਜਦੋਂ ਗੁਰੂ ਰੂਪੀ ਉਪਦੇਸ਼ ਪ੍ਰਾਪਤ ਹੁੰਦਾ, ਰੇ ਮਨ ਐਸੀ ਹਲਸੂ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਉ ਅਦ ਕੋ ਤਿਉ ਸੁਖ ਕਣੋ ਮਨ ਤਨ ਸ਼ਾਂਤ ਸਰੀਰ। ਜਿਵੇਂ ਮੱਛੀਆਂ ਨੂੰ ਨਾ ਪਾਣੀ ਬਹੁਤਾ ਮਿਲ ਜਾਵੇ ਉਹਦੇ ਵਿੱਚ ਉਹ ਸੁੱਖ ਮਾਣਦੇ ਨੇ, ਜੇ ਥੋੜ੍ਹਾ ਪਾਣੀ ਉਹ ਦੁਖੀ ਹੁੰਦੇ ਨੇ, ਤੇ ਜਿੰਨੇ ਉਹ ਪਾਣੀ ਦੇ ਗਹਿਰਾਈ ਦੇ ਵਿੱਚ ਜਾਂਦੇ ਨੇ ਨਾ, ਜਿੰਨਾ ਡੂੰਘਿਆਈ ਤੱਕ ਉਹ ਅੱਪੜਦੇ ਨੇ, ਓਨੀਆਂ ਹੀ ਮੱਛੀਆਂ ਨੂੰ ਸੁੱਖ ਮਿਲਦਾ ਹੈ। ਅੰਦਰ ਜਾ ਕਰਕੇ ਗਹਿਰਾਈ ਦੇ ਡੂੰਘਿਆਈ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਰਿਜਕ ਪ੍ਰਾਪਤ ਹੋ ਜਾਂਦਾ ਹੈ। ਮੱਛੀਆਂ ਸਗੋਂ ਜਿਹੜੇ ਮੱਛੀ ਫੜਨ ਵਾਲੇ ਨੇ, ਜੀਵਰ ਜਿਹੜੇ ਨੇ, ਉਹਨਾਂ ਤੋਂ ਵੀ ਉਹਨਾਂ ਦਾ ਬਚਾਅ ਹੋ ਜਾਂਦਾ ਹੈ। ਇਵੇਂ ਹੀ ਜਗਿਆਸੂ ਰੂਪੀ ਸਿੱਖਾਂ ਨੂੰ ਜਿਹੜੇ ਪ੍ਰੇਮਾ ਭਗਤੀ ਦੇ ਮਾਰਗ ਦੇ ਵਿੱਚ ਲੱਗੇ ਹੋਏ ਹਨ, ਉਹਨਾਂ ਨੂੰ ਗੁਰੂ ਦੇ ਬਾਣੀ ਦੇ ਜਿਹੜੇ ਬਚਨ ਨੇ ਉਹ ਵਰਖਾ ਮੀਂਹ ਵਰਗੇ ਜਲ ਵਰਗੇ ਜਦੋਂ ਪ੍ਰਾਪਤ ਹੋ ਜਾਂਦੇ ਨੇ ਉਸ ਬਾਣੀ ਦੇ ਡੁੰਗਿਆਈ ਦੇ ਵਿੱਚ, ਨਾਮ ਦੇ ਡੁੰਗਿਆਈ ਦੇ ਵਿੱਚ ਮਨ ਨੂੰ ਇਵੇਂ ਸ਼ਾਂਤ ਕਰ ਲੈਂਦੇ ਨੇ ਮਨ ਤਨ ਸ਼ਾਂਤ ਸਰੀਰ, ਜਿਵੇਂ ਮੱਛੀ ਪਾਣੀ ਦੇ ਬਿਗਰ ਰਹਿ ਨਹੀਂ ਸਕਦੀ ਤੇ ਪਾਣੀ ਦੇ ਵਿੱਚ ਰਹਿ ਕੇ ਸੁੱਖ ਮਾਣਦੀ ਹੈ, ਉਹਨਾਂ ਨੂੰ ਗੁਰੂ ਦੇ ਬਚਨ ਮਿਲ ਜਾਂਦੇ ਨੇ ਪਾਣੀ ਜਲ ਵਰਗੇ, ਉਹਦੇ ਵਿੱਚ ਰਹਿ ਕਰਕੇ ਉਹ ਸੁੱਖ ਮਾਣਦੇ ਹਨ। ਜਿਵੇਂ ਅਦਕੋ ਤੇ ਉਹ ਸੁੱਖ ਘਣੋ, ਔਰ ਬਾਣੀ ਨੂੰ ਗਹਿਰਾਈ ਨਾਲ ਜਾਣ ਕਰਕੇ ਉਹ ਪ੍ਰੇਮਾ ਭਗਤੀ ਵਾਲੇ ਜਿਹੜੇ ਲੋਕ ਹਨ, ਜਗਿਆਸੂ ਜਨ ਹਨ, ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਇਵੇਂ ਹੀ ਰੱਸੀਆਂ ਹਨ ਜਿਹੜੇ ਨਾਮ ਦੇ ਰੱਸੀਏ ਹਨ, ਘਰ ਤਨ ਹੋਏ ਉਹਨਾਂ ਦੇ ਘਰ ਨਾਮ ਦਾ ਤਨ। ਜਦੋਂ ਗੁਰੂ ਦੇ ਬਚਨ ਉਹਨਾਂ ਨੂੰ ਮਿਲਦੇ ਨੇ ਨਾ, ਉਹਨਾਂ ਨੂੰ ਖੁਸ਼ੀ ਮਿਲਦੀ ਹੈ। ਗੁਰੂ ਦੇ ਜਿਹੜੇ ਨੇ ਮੀਂਹ ਰੂਪੀ ਬਚਨ ਪ੍ਰਾਪਤ ਹੋ ਗਏ, ਬਾਣੀ ਪ੍ਰਾਪਤ ਹੋ ਗਈ, ਜਿਹੜੇ ਨਾਮ ਦੇ ਰਸੀਏ ਸਨ ਉਹਨਾਂ ਨੂੰ ਨਾਮ ਰੂਪੀ ਧਨ ਪ੍ਰਾਪਤ ਹੋ ਜਾਂਦਾ। ਕਹੇ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੇ ਨਾਮ ਨਾ ਹੋਈ। ਨਿਰਧਨ ਕੌਣ ਹੈ ਸੰਸਾਰ ਦੇ ਵਿੱਚ? ਧਨਵੰਤ ਨਾਮ ਕੇਵਣ ਜਾਰੇ, ਜਿਨ੍ਹਾਂ ਨੇ ਨਾਮ ਧਨ ਨੂੰ ਕਮਾਇਆ ਨਾ ਉਹ ਅਸਲ ਧਨਵੰਤ ਹਨ। ਜਿਨ੍ਹਾਂ ਨੇ ਇਕੱਲਾ ਧਨ ਹੀ ਕਮਾ ਲਿਆ ਉਹਨਾਂ ਨੂੰ ਧਨੀ ਨਹੀਂ ਕਿਹਾ ਗਿਆ। ਗੁਰਬਾਣੀ ਨੇ ਕਿਹਾ ਨਾਮ ਜਿਹੜਾ ਅਸਲ ਧਨ ਹੈ, ਜਿਹੜਾ ਲੋਕ ਪਰਲੋਕ ਦੇ ਵਿੱਚ ਸਾਡੇ ਨਾਲ ਨਿਭਣ ਵਾਲਾ ਹੈ। ਐਸੇ ਜਿਹੜੇ ਨਾਮ ਨੂੰ ਕਮਾਉਣ ਵਾਲੇ ਰਸੀਏ ਪੁਰਸ਼ ਸਨ, ਜਗਿਆਸੂ ਸਨ, ਜਿਨ੍ਹਾਂ ਨੇ ਨਾਮ ਦਾ ਰਸ ਜਿਹੜਾ ਹੈ ਉਹ ਸਵਾਦਨ ਕੀਤਾ, ਨਾਮ ਦੇ ਰਸ ਦਾ ਆਨੰਦ ਮਾਣਿਆ ਹੈ, ਉਹਨਾਂ ਨੂੰ ਗੁਰੂ ਦੇ ਮੀਂਹ ਵਰਗੇ ਬਚਨਾਂ ਦੇ ਨਾਲ ਜਿਹੜਾ ਹੈ ਬੜਾ ਚਾਅ ਹੋਇਆ ਹੈ, ਖੁਸ਼ੀ ਹੋਈ ਹੈ, ਉਹਨਾਂ ਦਾ ਕਲਿਆਣ ਹੋਇਆ ਹੈ। ਅੱਗੇ ਪਾਤਸ਼ਾਹ ਮਹਾਰਾਜ ਜੀ ਦੂਜੇ ਸਲੋਕ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹਨ। ਅੱਗੇ ਕਿਹਾ ਗਿਆ ਕਿ ਇਵੇਂ ਹੀ ਇਹ ਸਾਵਣ ਦਾ ਮਹੀਨਾ, ਇਹ ਭਾਵ ਸਰੁੱਤ ਜਦੋਂ ਆਉਂਦੀ ਹੈ ਤਾਂ ਚੌ ਲੋਕਾਂ ਨੂੰ ਬੜਾ ਵਿਛੋੜਾ ਪੈ ਜਾਂਦਾ ਹੈ। ਚਾਰ ਐਸੇ ਵੀ ਜੀਵ ਹਨ ਜਿਨ੍ਹਾਂ ਨੂੰ ਦੁੱਖ ਪ੍ਰਾਪਤ ਹੁੰਦਾ ਹੈ। ਉਹ ਕੌਣ ਹਨ ਤਾਂ ਕਥਨ ਕਰਦੇ ਹਨ, ਗਾਈ ਪੁੱਤਾ ਨਿਰਤਨਾ। ਇੱਕ ਤਾਂ ਗਾਈ ਪੁੱਤ ਹੋ ਗਏ ਬਲਦ ਬੈਲ, ਉਹਨਾਂ ਨੂੰ ਸਾਧ ਸੰਗਤ ਜੀ ਹਲ ਜੋਤਣਾ ਪੈਂਦਾ, ਖੇਤਾਂ ਦੇ ਵਿੱਚ ਮਿੱਟੀ ਦੇ ਵਿੱਚ ਜਾਣਾ ਪੈਂਦਾ, ਉਹ ਕੀਚ ਕਿੱਚੜ ਨਾਲ ਸਾਰਾ ਜਿਹੜਾ ਥਾਂ ਭਰਿਆ ਹੁੰਦਾ, ਉਹਨਾਂ ਨੂੰ ਕਸ਼ਟ ਮਿਲਦਾ ਹੈ। ਜਿੱਦਾਂ ਹੀ ਇਹ ਪਹਿਲਾ ਵਾਰੀ ਮੀਂਹ ਪੈ ਜਾਂਦਾ ਨਾ, ਫਿਰ ਕਿਸਾਨ ਜਿਹੜੇ ਨੇ ਉਹ ਛੇਤੀ ਛੇਤੀ ਤਿਆਰੀ ਕਰ ਲੈਂਦੇ ਕਿ ਹੁਣ ਮੀਂਹ ਪੈਣ ਵਾਲਾ, ਉਹ ਜ਼ਮੀਨ ਜਿਹੜੀ ਹੈ ਉਹ ਪੱਧਰੀ ਕਰਕੇ ਰੱਖਦੇ, ਤਿਆਰ ਕਰਕੇ ਰੱਖਦੇ ਨੇ। ਹੁਣ ਤਾਂ ਟਰੈਕਟਰ ਆ ਗਏ, ਪਹਿਲੇ ਤਾਂ ਬਲਦਾਂ ਨਾਲ ਹੀ ਜਿਹੜਾ ਸਾਰਾ ਕੰਮ ਹੁੰਦਾ ਸੀ। ਇਵੇਂ ਕਹਿੰਦੇ ਉਹ ਬਲਦਾਂ ਨੂੰ ਦੁੱਖ ਮਿਲਦਾ। ਦੂਜੇ ਜਿਹੜੇ ਨਿਰਤਨ ਲੋਕ ਨੇ ਜਿਨ੍ਹਾਂ ਦੇ ਘਰ ਵਿੱਚ ਕੋਈ ਤਨ ਨਹੀਂ, ਜਿਨ੍ਹਾਂ ਦਾ ਕੰਮ ਜਿਹੜਾ ਦਿਹਾੜੀ ਨਾਲ ਚੱਲਦਾ, ਮਜ਼ਦੂਰੀ ਕਰਨ ਵਾਲੇ, ਜਦੋਂ ਮੀਂਹ ਪੈ ਜਾਵੇ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲਿਆ ਕਰਦੀ, ਉਹ ਨਿਰਤਨ ਜਿਹੜੇ ਲੋਕ ਹਨ ਉਹ ਦੁਖੀ ਹੁੰਦੇ ਹਨ। ਤੇ ਔਰ ਦੂਜੇ ਦੱਸਿਆ ਹੈ ਕਿ ਇੱਕ ਤਾਂ ਪੰਥੀ ਜਿਹੜੇ ਰਾਹਗਿਰ ਮੁਸਾਫਿਰ ਹਨ, ਮੀਂਹ ਪੈ ਜਾਵੇ ਤਾਂ ਉਹ ਤੁਰ ਨਹੀਂ ਸਕਦੇ। ਅੱਜ ਕੱਲ੍ਹ ਗੱਡੀਆਂ ਕਾਰਾਂ ਆ ਗਈਆਂ, ਪਹਿਲੇ ਤਾਂ ਤੁਰ ਕੇ ਜਾਂ ਤਾਂ ਘੋੜਿਆਂ ਤੇ ਰੱਥ ਬਲਦਾਂ ਤੇ ਸਫ਼ਰ ਕਰਦੇ ਸਨ। ਤੇ ਸਾਧ ਸੰਗਤ ਜੀ ਉਹ ਪੰਥੀ ਨੂੰ ਦੁੱਖ ਹੁੰਦਾ, ਮੁਸਾਫਿਰ ਨੂੰ ਮੀਂਹ ਪੈ ਗਿਆ, ਉਹ ਕਹਿੰਦਾ ਮੈਂ ਕਿਵੇਂ ਜਾਵਾਂ। ਫਿਰ ਅੱਗੇ ਜਿਹੜੇ ਚਾਕਰ ਨੌਕਰ ਹਨ ਉਹਨਾਂ ਨੂੰ ਬੜਾ ਦੁੱਖ ਮਿਲ ਜਾਂਦਾ ਹੈ, ਮੀਂਹ ਪੈਣ ਦੇ ਨਾਲ ਜਿਹੜੇ ਚਾਕਰ ਹਨ ਨੌਕਰ ਹਨ, ਭਾਵੇਂ ਮਾਲਕ ਘਰ ਬੈਠਿਆ ਆਰਾਮ ਕਰ ਰਿਹਾ, ਪਰ ਉਹ ਜਿਹੜਾ ਚਾਕਰ ਹੈ ਨਾ ਉਹਨੂੰ ਸਾਧ ਸੰਗਤ ਜੀ ਕੰਮ ਤੇ ਆਉਣਾ ਹੀ ਪੈਂਦਾ, ਜੇ ਨਾ ਆਵੇ ਤਾਂ ਫਿਰ ਮਾਲਕ ਜਿਹੜਾ ਹੈ ਫਟਕਾਰ ਲਾ ਦਿੰਦਾ, ਉਹਦੀ ਦਿਹਾੜੀ ਜਿਹੜੀ ਉਹ ਘਟਾ ਦਿੰਦਾ, ਕੱਟ ਦਿੰਦਾ। ਇਸ ਲਈ ਚਾਕਰ ਨੌਕਰ ਜਿਹੜੇ ਨੇ ਉਹਨਾਂ ਨੂੰ ਕੰਮ ਕਰਨਾ ਪੈਂਦਾ, ਉਹ ਬੜੇ ਦੁਖੀ ਹੁੰਦੇ ਹਨ। ਇਸੀ ਪ੍ਰਕਾਰ ਅੱਗੇ ਇਸੀ ਸ਼ਬਦ ਦਾ ਮਹਾਰਾਜ ਜੀ ਜਗਿਆਸਾਂ ਪ੍ਰਤੀ ਫਿਰ ਤੋਂ ਉਪਦੇਸ਼ ਦਿੰਦੇ ਹਨ। ਜੀ ਹਾਂ, ਜੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਰੀਰ ਰੂਪੀ ਇਹ ਜੀਵਨ ਦੇ ਕਰਕੇ ਸਾਨੂੰ ਸਮਾਂ ਰੂਪੀ ਸਾਵਣ ਦੀ ਜਿਵੇਂ ਰੁੱਤ ਹੈ, ਪਾਉਸ ਰੁੱਤ ਹੈ, ਸਾਵਣ ਦਾ ਮਹੀਨਾ ਹੈ, ਇਵੇਂ ਹੀ ਇਹ ਸਰੀਰ ਜੀਵਨ ਰੂਪੀ ਮਹਾਰਾਜ ਜੀ ਨੇ ਜੋ ਸਮਾਂ ਦੇ ਦਿੱਤਾ ਹੈ, ਚੌ ਪ੍ਰਕਾਰ ਦੇ ਜੀਵ ਨੇ ਉਹਨਾਂ ਨੂੰ ਵਿਛੋੜਾ ਹੁੰਦਾ ਹੈ। ਕਿਵੇਂ ਹੁੰਦਾ ਹੈ? ਕਹਿੰਦੇ ਗੁਰੂ ਸਾਹਿਬ ਜੀ ਕਲਿਆਣ ਲਈ ਉਪਦੇਸ਼ ਦੇ ਰਹੇ ਨੇ ਕਿ ਬੰਦੇ ਦਾ ਕਲਿਆਣ ਹੋਵੇ, ਪਰਉਪਕਾਰ ਕਰ ਰਹੇ ਨੇ ਬਚਨ ਸਾਨੂੰ ਕਹਿ ਕਰਕੇ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ, ਇਹ ਬਾਣੀ ਕਾਹਦੇ ਲਈ ਉਚਾਰਨ ਕੀਤੀ ਗਈ ਕਿ ਅਸੀਂ ਆਪਣੇ ਦੇਸ਼ ਨੂੰ ਚਲੇ ਜਾਈਏ। ਦਸੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਕੋਲ ਨਾ ਆਨੰਦਪੁਰ ਸਾਹਿਬ ਜੀ ਦੇ ਵਿੱਚ ਇੱਕ ਵਾਰੀ ਨਾਰਦ ਮੁਨੀ ਜੀ ਭੇਸ ਬਣਾ ਕਰਕੇ ਆ ਗਿਆ। ਇੱਕ ਜਿਹੜਾ ਫਕੀਰਾਂ ਵਾਲਾ ਭੇਸ ਬਣਾਇਆ ਹੈ ਤੇ ਮਹਾਰਾਜ ਜੀ ਦੇ ਲਈ ਹਮਾਯੂ ਪੰਛੀ ਦੇ ਖੰਭ ਲੈ ਕਰਕੇ ਆਏ। ਹਮਾਯੂ ਪੰਛੀ ਉਹ ਪੰਛੀ ਹੈ ਜਿਹੜਾ ਸਾਧ ਸੰਗਤ ਜੀ ਅਸਮਾਨ ਵਿੱਚ ਹੀ ਰਹਿੰਦਾ, ਉੱਧਰ ਹੀ ਉਹ ਅੰਡੇ ਦੇ ਦਿੰਦਾ ਹੈ, ਉੱਧਰ ਹੀ ਉਹਦੇ ਬੱਚੇ ਜਿਹੜੇ ਨੇ ਵੱਡੇ ਹੋ ਜਾਂਦੇ ਹਨ, ਉੱਧਰ ਹੀ ਉਹਨੂੰ ਰਿਜਕ ਮਿਲ ਜਾਂਦਾ ਹੈ। ਜਿਵੇਂ ਕਈ ਜੀਆਂ ਨੂੰ ਜਲ ਵਿੱਚ ਰਿਜਕ ਮਿਲਦਾ ਨਾ, ਕਈ ਐਸੇ ਜੀਵ ਉਹ ਅਸਮਾਨ ਵਿੱਚ ਆਕਾਸ਼ ਵਿੱਚ ਰਹਿਣ ਵਾਲੇ ਨੇ। ਉਹਦਾ ਖੰਭ ਜਿਹੜਾ ਬੜਾ ਕੀਮਤੀ ਹੁੰਦਾ ਹੈ। ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਮਿਲਣ ਲਈ ਆਏ ਤਾਂ ਇੱਕ ਗੱਲ ਹੈ ਕਿ ਗੁਰੂ ਨੂੰ ਮਿਲਣ ਜਾਣਾ ਤਾਂ ਕਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਸ਼ਰਧਾ ਲੈ ਕਰਕੇ ਜਾਓ ਤੇ ਸ਼ਰਧਾ ਦੀ ਝੋਲੀ ਭਰ ਕੇ ਆਓਗੇ, ਖਾਲੀ ਨਹੀਂ ਜਾਣਾ ਚਾਹੀਦਾ। ਉਹ ਨਾਰਦ ਮੁਨੀ ਜੀ ਫਿਰ ਜਿਹੜੇ ਨੇ ਉਹ ਹਮਾਯੂ ਪੰਛੀ ਦਾ ਖੰਭ ਲੈ ਕਰਕੇ ਆਏ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਮਹਾਰਾਜ ਜੀ ਨੇ ਬੜਾ ਉਹਨਾਂ ਨੂੰ ਜਿਹੜਾ ਹੈ ਆਸ਼ੀਰਵਾਦ ਦਿੱਤਾ, ਸ਼ੀਸ਼ਾਂ ਦਿੱਤੀਆਂ ਤੇ ਉਹ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਕੁਛ ਬਚਨ ਕਰਕੇ ਮੁੜ ਕੇ ਚਲੇ ਗਏ। ਭਾਈ ਦਇਆ ਸਿੰਘ ਸਾਹਿਬ ਜੀ, ਭਾਈ ਧਰਮ ਸਿੰਘ ਸਾਹਿਬ ਜੀ, ਗੁਰੂ ਕੇ ਸਿੱਖ ਜਿਹੜੇ ਨੇ ਉਹ ਨਾਲ ਹੀ ਖਲੋਤੇ ਸਨ। ਉਹਨਾਂ ਨੇ ਕਿਹਾ, ਮਹਾਰਾਜ ਇਹ ਕੌਣ ਨੇ, ਇਹ ਕੀ ਦੇ ਕਰਕੇ ਆਪ ਜੀ ਨੂੰ ਗਏ ਹਨ? ਤਾਂ ਸੱਚੇ ਪਾਤਸ਼ਾਹ ਜੀ ਨੇ ਕਿਹਾ, ਨਾਰਦ ਮੁਨੀ ਜੀ ਸਨ, ਇਹਨਾਂ ਨੇ ਸਾਨੂੰ ਇਹ ਹਮਾਯੂ ਪੰਛੀ ਦਾ ਜਿਹੜਾ ਖੰਭ ਦਿੱਤਾ। ਕਹਿੰਦੇ, ਮਹਾਰਾਜ ਇਹ ਖੰਭ ਕੀ ਕਰਦਾ? ਮਹਾਰਾਜ ਜੀ ਨੇ ਨਾ ਤੀਰ 'ਤੇ ਉਹ ਖੰਭ ਜਿਹੜਾ ਲਗਾਇਆ ਤੇ ਤੀਰ 'ਤੇ ਉਹ ਖੰਭ ਚਾੜ ਕਰਕੇ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਤਣਕ ਲੈ ਕਰਕੇ ਚਿੱਲੇ 'ਤੇ ਜਿਹੜਾ ਤੀਰ ਚਾੜ ਕਰਕੇ ਉਹ ਤੀਰ ਮਹਾਰਾਜ ਜੀ ਨੇ ਜਦੋਂ ਚਲਾਇਆ, ਉਹ ਤੀਰ ਸਾਧ ਸੰਗਤ ਜੀ ਅਸਮਾਨ ਵਿੱਚ ਹੀ ਅਲੋਪ ਹੋ ਗਿਆ। ਮਹਾਰਾਜ ਜੀ ਨੇ ਕਿਹਾ, ਕਹਿੰਦੇ ਸਾਰੇ ਭਾਈ ਲੱਭੋ ਕਿੱਧਰ ਗਿਆ, ਸਾਰੇ ਲੱਭਣ ਲੱਗੇ, ਉਹ ਪਤਾ ਹੀ ਨਹੀਂ ਲੱਗਿਆ ਕਿੱਧਰ ਚਲਾ ਗਿਆ। ਕਹਿੰਦੇ, ਮਹਾਰਾਜ ਜੀ ਅਸੀਂ ਤਾਂ ਲੱਭ ਨਹੀਂ ਜੇ ਸਕੇ। ਗੁਰੂ ਸਾਹਿਬ ਜੀ ਕਹਿਣ ਲੱਗੇ, ਇਵੇਂ ਹੀ ਭਾਈ ਜਣੋ, ਇਹ ਜਿਵੇਂ ਖੰਭ ਜਿਹੜਾ ਹੈ ਨਾ, ਅਸਮਾਨ ਤੋਂ ਆਇਆ ਹੈ, ਹਮਾਯੂ ਪੰਛੀ ਦਾ ਖੰਭ ਹੈ, ਇਹ ਜਿੱਧਰੋਂ ਆਇਆ ਸੀ ਉੱਧਰ ਹੀ ਚਲਾ ਗਿਆ। ਇਵੇਂ ਹੀ ਕਹਿੰਦੇ ਅਸਾਣੇ ਜੋ ਬਾਣੀ, ਜੋ ਦਸਾਂ ਪਾਤਸ਼ਾਹੀਆਂ ਜੀ ਦੀ ਬਾਣੀ ਹੈ, ਜੋ ਗੁਰੂ ਸਾਹਿਬ ਜੀ ਦੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਇਹ ਬਾਣੀ ਕੀ ਕਰਦੀ ਹੈ? ਬਾਣੀ ਜਿਸ ਦੇਸ਼ ਤੋਂ ਆਈ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹ ਤੁਰੋ ਆਈ ਬਾਣੀ ਹੈ। ਤੇ ਜਿਹੜਾ ਵੀ ਜੀਵ ਚਿੱਤ ਲਾ ਕਰਕੇ ਪੜਿਆ ਕਰਦਾ, ਉਹ ਤੁਰੋ ਚਲੇ ਜਾਂਦਾ, ਉਹ ਪਰਮੇਸ਼ਰ ਦੇ ਦੇਸ਼ ਹੀ ਚਲਾ ਜਾਂਦਾ। ਜਿੱਧਰੋਂ ਆਈ ਹੈ ਉਧਰੋਂ ਇਹ ਲੈ ਕੇ ਜਾਂਦੀ ਹੈ। ਐਸੀ ਇਹ ਮਹਾਰਾਜ ਜੀ ਦੀ ਅਗਾਧ ਬੋਧ ਬਾਣੀ ਹੈ। ਸੋ ਅੱਗੇ ਇਵੇਂ ਸਾਧ ਸੰਗਤ ਜੀ ਕਈਆਂ ਨੂੰ ਇਹ ਗੁਰੂ ਦੇ ਬਚਨਾਂ ਰੂਪੀ ਬਾਣੀ ਰੂਪੀ ਮੀਂਹ ਨੂੰ ਜਿਹੜਾ ਹੈ ਪ੍ਰਾਪਤ ਕਰਕੇ ਸੁੱਖ ਮਿਲਿਆ। ਪਰ ਐਸੇ ਵੀ ਸੰਸਾਰ ਵਿੱਚ ਲੋਕ ਨੇ ਜਿਨ੍ਹਾਂ ਨੂੰ ਗੁਰੂ ਦੇ ਬਚਨਾਂ ਤੋਂ ਸੁੱਖ ਨਹੀਂ ਮਿਲਿਆ ਕਰਦਾ, ਵਿਛੋੜਾ ਹੋਏ। ਕਹਿੰਦੇ ਉਹਨਾਂ ਨੂੰ ਵਿਛੋੜਾ ਹੋ ਗਿਆ, ਉਹਨਾਂ ਨੂੰ ਦੁੱਖ ਲੱਗਿਆ ਹੈ। ਉਹ ਕੌਣ ਹਨ ਐਸੇ ਜੀਵ? ਤਾਂ ਆਖਿਆ ਗਾਈ ਪੁੱਤਾ, ਗਾਈ ਦੇ ਪੁੱਤ ਜਿਹੜੇ ਬਲਦ ਬੈਲ ਕੌਣ ਹਨ? ਮਹਾਰਾਜ ਜੀ ਨੇ ਕਥਨ ਕੀਤਾ, ਪਸ਼ੂ ਮਿਲੇ ਚੰਗਿਆਈਆਂ, ਖੜਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਜਿਹੜਾ ਬੰਦਾ ਹੈ ਨਾ, ਜੇ ਕਰਕੇ ਸਾਧ ਸੰਗਤ ਜੀ ਉਹ ਨਾਮ ਨਾਲ ਧਰਮ ਨਾਲ ਨਾ ਜੁੜੇ ਤਾਂ ਪਸ਼ੂਆਂ ਤੋਂ ਵੀ ਪੈੜਾ ਉਹਨੂੰ ਮੰਨਿਆ ਗਿਆ। ਵੇਖੋ ਪਸ਼ੂਆਂ ਦੇ ਵਿੱਚ ਤੇ ਬੰਦਿਆਂ ਦੇ ਵਿੱਚ ਅੰਤਰ ਕੀ ਹੈ? ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਪਸ਼ੂਆਂ ਨੂੰ ਵੀ ਡਰ ਲੱਗਦਾ, ਸਾਨੂੰ ਵੀ ਡਰ ਲੱਗਦਾ, ਪਸ਼ੂਆਂ ਨੂੰ ਭੁੱਖ ਤ੍ਰੈ ਪਿਆਸ ਲੱਗਦੀ, ਸਾਨੂੰ ਵੀ ਲੱਗਦੀ ਹੈ। ਪਸ਼ੂਆਂ ਦੇ ਮਨ ਵਿੱਚ ਜਿਹੜੀ ਕਾਮ ਦੀ ਪ੍ਰਵਿਰਤੀ ਹੈ, ਸਾਡੇ ਵੀ ਮਨ ਵਿੱਚ ਕਾਮ ਦੀ ਪ੍ਰਵਿਰਤੀ ਹੈ। ਪਸ਼ੂਆਂ ਨੂੰ ਵੀ ਨਿਦਰਾ ਆਉਂਦੀ ਹੈ, ਸਾਨੂੰ ਵੀ ਨੀਂਦ ਆਉਂਦੀ ਹੈ। ਅੰਤਰ ਕੀ ਹੈ? ਅੰਤਰ ਕੇਵਲ ਤੇ ਕੇਵਲ ਗਿਆਨ ਦਾ ਤੇ ਧਰਮ ਦਾ ਹੈ। ਗਿਆਨ ਬਿਨਾਂ ਪਸ਼ਜਾਨ, ਵਿਦਵਾਨਾਂ ਨੇ ਕਿਹਾ, ਬਿਗਰ ਗਿਆਨ ਤੋਂ ਬੰਦਾ ਜਿਹੜਾ ਹੈ ਗੁਰੂ ਤੋਂ ਬਿਗੈਰ ਪਸ਼ੂਆਂ ਵਾਂਗੂ ਹੈ। ਆਵਨ ਆਏ ਸ੍ਰਿਸ਼ਟ ਮੇਂ ਬਿਨ ਬੂਝੇ ਪਸ਼ੂ ਢੋਰ। ਇਵੇਂ ਗੁਰੂ ਦੇ ਬਚਨ ਸੁਣ ਕਰਕੇ ਜਿਹੜੇ ਸਾਧ ਸੰਗਤ ਜੀ ਬੈਲ ਬੁੱਧੀ ਵਾਲੇ ਬੰਦੇ ਹਨ, ਉਹਨਾਂ ਨੂੰ ਦੁੱਖ ਲੱਗਿਆ ਕਰਦਾ। ਇਹਦਾ ਕਾਰਨ ਕੀ ਹੈ? ਇੱਕ ਭਗਤ ਜੀ ਦੇ ਬਚਨ ਹਨ, ਤੁਲਸੀ ਪਿਛਲੇ ਪਾਪ ਤੇ ਹਰੀ ਚਰਚਾ ਨਾ ਸੁਹਾਏ। ਪਿਛਲੇ ਪਾਪਾਂ ਦੇ ਕਰਮਾਂ ਦਾ ਇਹ ਫਲ ਮਿਲਦਾ ਕਿ ਉਹਨਾਂ ਬੰਦਿਆਂ ਨੂੰ ਗੁਰੂ ਦੇ ਬਚਨ ਚੰਗੇ ਹੀ ਨਹੀਂ ਲੱਗਿਆ ਕਰਦੇ। ਗੁਰੂ ਨੇ ਕਿਹਾ, ਚਾਹ ਲਾ ਗਏ ਉਠ ਨਾਮ ਜਪ ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪੀ ਨਾਨਕ ਮਿਟੇ ਉਪਾਦ। ਇਹ ਬਚਨ ਤਾਂ ਸੁਣਦੇ ਸਾਰੇ ਨੇ, ਹੁਣ ਕਿੰਨੇ ਕੁ ਉੱਠਦੇ ਨੇ, ਕਿੰਨੇ ਕੁ ਨਾਮ ਜਪਦੇ ਨੇ। ਜੇ ਕਿਸੇ ਨੂੰ ਕਹਿ ਦਈਏ, ਕਹਿੰਦੇ ਆ ਭਾਈ ਨਾਮ ਜਪ, ਉਹਨੂੰ ਸਾਧ ਸੰਗਤ ਜੀ ਦੁੱਖ ਆਉਂਦਾ, ਉਹ ਕਹਿੰਦਾ ਮੈਂ ਨਹੀਂ ਜਪਣਾ, ਉਹਨੂੰ ਸੌਣ ਵਿੱਚ ਹੀ ਜਿਹੜਾ ਸੁੱਖ ਮਿਲਦਾ। ਸੋ ਐਸੇ ਜਿਨ੍ਹਾਂ ਦੇ ਮਨ ਦੇ ਵਿੱਚ ਜਾਂ ਜਿਨ੍ਹਾਂ ਦੀ ਬੁੱਧੀ ਦੇ ਵਿੱਚ ਪਸ਼ੂਆਂ ਦੀ ਪ੍ਰਵਿਰਤੀ ਆ ਗਈ, ਤਾਂ ਹੀ ਤਾਂ ਆਖਿਆ ਗਿਆ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ ਦਾ ਅਰਥ ਕੀ ਹੈ? ਇਹਦਾ ਅਰਥ ਇਹ ਨਹੀਂ ਕਿ ਬੰਦੇ ਮਰਨ ਬਾਅਦ ਕਿਸੇ ਦੇ ਕੰਮ ਨਹੀਂ ਆਉਂਦੇ, ਪਸ਼ੂਆਂ ਨੂੰ ਮਰਨ ਬਾਅਦ ਵੀ ਉਹ ਕਿਸੇ ਦੇ ਕੰਮ ਆ ਜਾਂਦੇ, ਇਹ ਨਹੀਂ ਅਰਥ ਹੁੰਦਾ। ਇਹਦਾ ਅਰਥ ਹੈ ਨਰੂ ਮਰੇ ਨਰਕਾਮ ਨਾ ਆਵੇ, ਬੰਦਿਆਂ ਦੇ ਵਿੱਚੋਂ ਬੰਦਾ ਪੁਣਾ ਖਤਮ ਹੋ ਗਿਆ, ਉਹ ਬੰਦਾ ਬੰਦਾ ਨਹੀਂ, ਉਹ ਇਨਸਾਨ ਇਨਸਾਨ। ਇਨਸਾਨ ਦੀ ਨਿਸ਼ਾਨੀ ਕੀ ਹੈ? ਜੇ ਕਰਕੇ ਸਤ ਧਰਮ ਤਪ ਸ਼ੀਲ ਦਇਆ ਸੰਤੋਖ ਇਹ ਗੁਣ ਨਹੀਂ ਤਾਂ ਬੰਦਾ ਤਾਂ ਫਿਰ ਬੰਦਾ ਹੀ ਨਹੀਂ, ਉਹ ਪਸ਼ੂਆਂ ਤੋਂ ਵੀ ਪੈੜਾ ਹੈ। ਨਰੂ ਮਰੇ ਨਰਕਾਮ ਨਾ, ਬੰਦੇ ਦੇ ਵਿੱਚੋਂ ਨਰੂ ਪੁਣਾ, ਬੰਦੇ ਦਾ ਪੁਣਾ, ਜੋ ਬੰਦਾ ਹੋਣ ਦਾ ਸਾਡਾ ਅਸਤਿਤਵ ਹੈ, ਜੋ ਸਾਡਾ ਕੰਮ ਸੀ, ਜੇ ਅਸੀਂ ਉਹਨੂੰ ਹੀ ਭੁਲਾ ਦਿੱਤਾ ਤਾਂ ਅਸੀਂ ਕਿਸੇ ਕੰਮ ਦੇ ਨਹੀਂ। ਪਸ਼ੂ ਮਰੇ ਦਸ ਕਾਜ ਸਵਾਰੇ, ਸਾਡੇ ਮਨ ਵਿੱਚੋਂ ਪਸ਼ੂ ਪ੍ਰਵਿਰਤੀ। ਪਸ਼ੂ ਪ੍ਰਵਿਰਤੀ ਕੀ ਹੈ? ਪਸ਼ੂਆਂ ਨੂੰ ਸਭ ਕੁਝ ਜਿਹੜਾ ਹੈ ਸਾਡੇ ਤੋਂ ਬੜੇ ਚੰਗੇ ਨੇ, ਉਹਨਾਂ ਨੂੰ ਸਾਧ ਸੰਗਤ ਜੀ ਸਾਡੇ ਵਾਂਗੂ ਜਿਹੜਾ ਹੈ, ਬੰਦੇ ਦੇ ਮਨ ਵਿੱਚ ਸਦੀ ਵਿਕਾਰ ਹੀ ਆਉਂਦੇ ਨੇ, ਪਸ਼ੂਆਂ ਦੇ ਮਨ ਵਿੱਚ ਕੁਝ ਸਮੇਂ ਲਈ ਆਉਂਦੇ ਨੇ, ਫਿਰ ਵੀ ਪਾਤਸ਼ਾਹ ਜੀ ਨੇ ਕਿਹਾ ਜੇ ਕਰਕੇ ਬੰਦੇ ਦੇ ਮਨ ਵਿੱਚੋਂ ਪਸ਼ੂਆਂ ਦੀ ਪ੍ਰਵਿਰਤੀ ਖਤਮ ਹੋ ਗਈ ਨਾ, ਇੱਕ ਮਾੜਾ ਔਗੁਣ ਹੈ ਪਸ਼ੂਆਂ ਦੇ ਵਿੱਚੋਂ ਕੀ ਹੈ? ਉਹ ਸਾਧ ਸੰਗਤ ਜੀ ਜਦੋਂ ਉਹਨਾਂ ਦੇ ਅੱਗੇ ਤੁਸੀਂ ਨਾ ਕੁਝ ਖਾਣ ਪੀਣ ਦੀ ਵਸਤੂ ਪਾ ਦਿਓ ਤੇ ਦੂਜਾ ਵੇਖ ਲੂਗਾ, ਦੂਜਾ ਕੁੱਤਾ ਆ ਕਰਕੇ ਵੇਖੂਗਾ ਇਸ ਕੁੱਤੇ ਨੂੰ ਪਾਇਆ ਉਹਦੇ ਕੋਲੋਂ ਖੋਲੂਗਾ, ਉਹ ਦੂਜਾ ਸ਼ੇਰ ਵੇਖ ਲੂਗਾ ਉਹ ਸ਼ੇਰਣੀ ਆ ਕਰਕੇ ਖੋਲੂਗੀ। ਇਵੇਂ ਹੀ ਪਸ਼ੂਆਂ ਦੇ ਵਿੱਚ ਜਿਹੜੀ ਹੈ ਇਹ ਪ੍ਰਵਿਰਤੀ ਹੈ ਕਿ ਉਹ ਦੂਜਿਆਂ ਦਾ ਸੁੱਖ ਨਹੀਂ ਦੇਖ ਸਕਦੇ। ਸੋ ਸਾਡੇ ਮਨ ਦੇ ਵਿੱਚ ਵੀ ਜੇ ਕਰਕੇ ਐਸੀ ਪ੍ਰਵਿਰਤੀ ਹੈ ਤੇ ਅਸ ਪਸ਼ੂ ਵਾਂਗੂ ਹੀ ਹਨ, ਪਾਤਸ਼ਾਹ ਜੀ ਕੀ ਕਹਿੰਦੇ ਹਨ। ਇਸ ਲਈ ਸੰਸਾਰ ਦੇ ਵਿੱਚ ਕਈ ਐਸੇ ਲੋਕ ਹਨ ਪਸ਼ੂਆਂ ਦੀ ਪ੍ਰਵਿਰਤੀ ਵਾਲੇ, ਜਿਨ੍ਹਾਂ ਨੂੰ ਗੁਰੂ ਦੇ ਬਚਨ ਸੁਣ ਕਰਕੇ ਜਿਹੜਾ ਹੈ ਉਹ ਦੁੱਖ ਪ੍ਰਾਪਤ ਹੁੰਦਾ ਹੈ। ਤੇ ਅੱਗੇ ਕਿਹਾ ਗਿਆ ਨਿਰਤਨ, ਜਿਹੜੇ ਨਿਰਤਨ ਹਨ, ਨਿਰਤਨ ਹੋਣੀ ਆਪਾਂ ਨੇ ਦੱਸਿਆ ਕੌਣ ਨਿਰਤਨ ਹਨ? ਜਿਨ੍ਹਾਂ ਦੇ ਮਨ ਵਿੱਚ ਨਾਮ ਨਹੀਂ, ਜਿਨ੍ਹਾਂ ਨੇ ਕਦੇ ਨਾਮ ਨਹੀਂ ਜਪਿਆ ਉਹ ਅਸਲ ਨਿਰਤਨ ਹਨ। ਉਹਨਾਂ ਨੂੰ ਕਿਵੇਂ ਦੁੱਖ ਹੁੰਦਾ ਹੈ? ਜਦੋਂ ਗੁਰੂ ਦੇ ਬਚਨ, ਗੁਰੂ ਸਾਹਿਬ ਜੀ ਬਚਨ ਕਥਨ ਕਰਦੇ ਹਨ, ਉਹਨਾਂ ਦੀ ਪਹਿਲੇ ਕੋਈ ਕਮਾਈ ਨਹੀਂ ਹੁੰਦੀ। ਗੁਰੂ ਦੇ ਬਚਨ ਸੁਣ ਕਰਕੇ ਉਹ ਗੁਰੂ ਤੋਂ ਧਨ ਕੀ ਕਮਾਉਣਾ, ਉਹ ਬਚਨ ਸੁਣ ਕਰਕੇ ਵੀ ਮੁੱਕਰ ਜਾਂਦੇ ਨੇ, ਬਚਨ ਸੁਣ ਕਰਕੇ ਵੀ ਮਨ ਵਿੱਚ ਨਹੀਂ ਵਸਾਉਂਦੇ ਨੇ, ਉਹ ਨਾਮ ਤੋਂ ਹੀਣੇ ਜਿਹੜੇ ਨੇ ਉਹਨਾਂ ਨੂੰ ਵੀ ਗੁਰੂ ਦੇ ਬਚਨ ਰਾਸ ਨਹੀਂ ਆਉਂਦੇ ਹਨ।
1: ਪੰਥੀ ਚਾਕਰ ਹੋਏ,
0: ਅੱਗੇ ਕਿਹਾ ਇਵੇਂ ਹੀ ਜਿਹੜੇ ਪੰਥੀ ਹਨ, ਕਈ ਪੰਥ ਦੇ ਮਤ ਵਾਲੇ ਲੋਕ ਸਨ, ਉਹ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ, ਭਾਵੇਂ ਸਿੱਧਾਂ ਨੂੰ ਉਪਦੇਸ਼ ਦਿੱਤਾ ਨਾ, ਸ਼ਬਦ ਸ਼ਾਂਤ ਸਿੱਧਾਂ ਵਿੱਚ ਆਈ। ਉਸ ਤੋਂ ਪਹਿਲਾਂ ਸਿੱਧਾਂ ਨੇ ਜਿਹੜਾ ਹੈ ਬੜਾ ਪ੍ਰੀਖਿਆ ਕੀਤੀ ਹੈ, ਬਹੁਤ ਕੁਛ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਜਿਹੜਾ ਹੈ ਆਪਣਾ ਰਿੱਧੀ ਸਿੱਧੀ ਦਾ ਜ਼ੋਰ ਵਿਖਾ ਕਰਕੇ ਗੁਰੂ ਸਾਹਿਬ ਜੀ ਨੂੰ ਨੀਵਾ ਸਾਬਤ ਕਰਨਾ ਚਾਹੁੰਦੇ ਸਨ, ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਉਹ ਜਿਹੜੇ ਨੇ ਉਹਨਾਂ ਦਾ ਕੱਖ ਨਹੀਂ ਜਿਹੜਾ ਹੈ ਉਹ ਵਿਗਾੜ ਸਕੇ, ਮਹਾਰਾਜ ਜੀ ਦੇ ਚਰਣੀ ਲੱਗ ਗਏ ਤੇ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਿੱਧਾਂ ਨੇ ਵੀ ਕਹਿ ਦਿੱਤਾ ਕਿ ਇਸ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਤੋਂ ਵੱਡੀ ਕਮਾਈ ਸੰਸਾਰ ਵਿੱਚ ਕਿਸੇ ਦੀ ਨਹੀਂ ਹੈ, ਆਪ ਜੀ ਦਾ ਘਰ ਜਿਹੜਾ ਹੈ ਸਭ ਤੋਂ ਉੱਚਾ ਤੇ ਸਭ ਤੋਂ ਵੱਡਾ ਦਰ ਹੈ। ਸਿੱਧਾਂ ਨੇ ਵੀ ਬਚਨ ਇਹ ਮੰਨੇ ਸਨ। ਸੋ ਇਵੇਂ ਸਾਧ ਸੰਗਤ ਜੀ ਪੰਥੀ ਜਿਹੜੇ ਨੇ, ਕਈ ਪੰਥ ਵਾਲੇ ਸਿੱਧ ਸੰਨਿਆਸੀ ਜੋਗੀ, ਉਹ ਗੁਰੂ ਸਾਹਿਬ ਜੀ ਦਾ ਜਸ ਵੇਖ ਕੇ, ਗੁਰੂ ਜੀ ਦੇ ਬਚਨ ਸੁਣ ਕਰਕੇ ਈਰਖਾ ਕਰਦੇ ਸਨ, ਈਰਖਾਲੂ ਸਨ, ਉਹਨਾਂ ਨੂੰ ਗੁਰੂ ਦੇ ਬਚਨਾਂ ਨਾਲ ਦੁੱਖ ਹੋਇਆ ਹੈ। ਜਿਵੇਂ ਕਈ ਸਨ ਐਸੇ ਵੀ ਸਨ, ਅੱਗੇ ਕਿਹਾ ਗਿਆ ਚਾਕਰ, ਉਹਨਾਂ ਨੂੰ ਕੀ ਦੁੱਖ ਹੋਇਆ? ਕਿਹੜੇ ਚਾਕਰ ਦੀ ਗੱਲ ਕਰ ਰਹੇ ਨੇ? ਗੁਰੂ ਦੇ ਬਚਨ ਸੁਣ ਕਰਕੇ ਜਿਹੜੇ ਦੇਵੀ ਦੇਵਤਿਆਂ ਦੇ ਚਾਕਰ ਬਣ ਗਏ ਸਨ, ਦੇਵੀ ਦੇਵਾ ਪੂਜੀਏ ਭਾਈ, ਕਿਆ ਮੰਗੇ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ ਬੁੱਢੇ ਤੇ। ਮਹਾਰਾਜ ਜੀ ਕਹਿੰਦੇ ਉਹ ਪਾਹਣ ਨੀਰ ਪਖਾਲੀਏ ਭਾਈ ਜਲ ਮੈਂ ਬੁੱਢੇ ਤੇ, ਉਹ ਜਲ ਵਿੱਚ ਪੱਥਰ ਆਪ ਜਿਹੜਾ ਡੁੱਬਣ ਵਾਲਾ, ਤੈਨੂੰ ਕਿਵੇਂ ਬਚਾਏਗਾ? ਸੋ ਜਿਹੜੇ ਚਾਕਰ ਬਣ ਗਏ ਸਨ, ਕੋਈ ਭੂਤ ਪ੍ਰੇਤ ਦੇ ਮਗਰ ਲੱਗ ਜਾਂਦਾ ਕਿ ਮੈਨੂੰ ਸਿੱਧੀਆਂ ਮਿਲ ਜਾਣ, ਕੋਈ ਉਹਨਾਂ ਦਾ ਚਾਕਰ ਬਣ ਜਾਂਦਾ ਹੈ, ਕੋਈ ਸਾਧ ਸੰਗਤ ਜੀ ਦੇਵੀ ਦੇਵਤਿਆਂ ਦਾ ਚਾਕਰ ਬਣ ਜਾਂਦਾ, ਉਹ ਕੀਕ ਦੇਣਗੇ ਤੁਹਾਨੂੰ? ਕੁਝ ਚਿਰ ਦਾ ਜਿਹੜਾ ਸੁੱਖ ਦੇ ਦੇਣਗੇ ਪਰ ਮੁਕਤੀ ਨਹੀਂ ਮਿਲਿਆ ਕਰਦੀ ਹੈ। ਮੁਕਤੀ ਕੇਵਲ ਤੇ ਕੇਵਲ ਜਿਹੜਾ ਹੈ ਪੂਰੇ ਗੁਰੂ ਕੋਲੋਂ ਪ੍ਰਾਪਤ ਹੋਇਆ ਕਰਦੀ ਹੈ ਤੇ ਬਿਗਰ ਗੁਰੂ ਤੋਂ ਗਿਆਨ ਨਹੀਂ ਹੋਇਆ ਕਰਦਾ। ਇਸ ਲਈ ਗੁਰੂ ਜਿਹੜਾ ਮੁਕਤੀ ਦਾ ਦਾਤਾ ਹੈ, ਤੇ ਲੋਕੀ ਯਤਨ ਕਰਦੇ ਨੇ ਸਾਨੂੰ ਜਿਹੜਾ ਹੈ ਕਿਸੇ ਨੂੰ ਅਸੀਂ ਮੰਨ ਲਈਏ, ਕੁਛ ਕਰ ਲਈਏ ਤੇ ਉਹਦੇ ਨਾਲ ਉਹ ਸਾਨੂੰ ਕੁਛ ਮਿਲ ਜਾਵੇ, ਇੰਜ ਯਤਨ ਕਰਦੇ ਨੇ। ਸੋ ਗੁਰੂ ਦੇ ਬਚਨ ਸੁਣ ਕਰਕੇ ਐਸੇ ਜਿਹੜੇ ਲੋਕ ਸਨ ਉਹਨਾਂ ਨੂੰ ਵੀ ਬੜਾ ਦੁੱਖ ਪ੍ਰਾਪਤ ਹੋਇਆ। ਗੁਰੂ ਦੇ ਬਚਨ ਮੀਂਹ ਰੂਪੀ ਬਚਨ ਸੁਣ ਕਰਕੇ ਇਹ ਪੰਥੀ ਕਈ ਪੰਥ ਦੇ ਲੋਕ ਤੇ ਨਾਲੇ ਐਸੇ ਜਿਹੜੇ ਚਾਕਰ ਹਨ ਹੋ ਚਾਕਰ ਸੱਚੇ ਕੇਰੇ ਸੱਚ ਦੇ ਚਾਕਰ ਬਣਨਾ ਹੈ। ਸੱਚ ਦਾ ਚਾਕਰ ਕੌਣ ਬਣਿਆ? ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ ਕਰਨ ਕਰਾਵਣ ਸਗਲ ਬਿਧ। ਸੋ ਸਤਿਗੁਰੂ ਹਮਾਰਾ ਕਾਰਨ ਇਸ ਦੀ ਚਾਕਰੀ ਗੁਰੂ ਦੀ ਚਾਕਰੀ ਐਸੀ ਚਾਕਰੀ ਹੈ ਫਿਰ ਮੁੜ ਕੇ ਜਿਹੜਾ ਲੇਖਾ ਜੇਖਾ ਜੋਖਾ ਨਹੀਂ ਜਿਹੜਾ ਹੈ ਉਹ ਪੁੱਛਿਆ ਜਾਂਦਾ ਨਹੀਂ ਹੁੰਦਾ ਹੈ। ਜੇ ਆਮ ਤੁਸੀਂ ਲੋਕਾਂ ਦੀ ਚਾਕਰੀ ਕਰੋਗੇ ਤਾਂ ਇੱਕ ਦਿਨ ਲੇਖਾ ਜੋਖਾ ਹੋਣਾ ਘੱਟ ਵੱਧ ਹੋ ਗਿਆ, ਉਹਨੇ ਕਈ ਸਵਾਲ ਕਰਨੇ। ਗੁਰੂ ਦੀ ਚਾਕਰੀ ਕਰੋ, ਗੁਰੂ ਦੀ ਚਾਕਰੀ ਦੇ ਨਾਲ ਸਭ ਕੁਛ ਮਿਲ ਜਾਣਾ ਹੈ। ਸੋ ਇਵੇਂ ਸੱਚ ਦੇ ਚਾਕਰ ਬਣਨਾ, ਜਿਹੜੇ ਝੂਠ ਦੇ ਚਾਕਰ ਬਣੇ ਹੋਏ ਹਨ ਉਹਨਾਂ ਨੂੰ ਗੁਰੂ ਦੇ ਬਚਨ ਸੁਣ ਕਰਕੇ ਦੁੱਖ ਮਿਲਦਾ, ਕਾਰਨ ਉਹਨਾਂ ਦਾ ਕੰਮ ਬਣਦਾ ਤੇ ਗੁਰੂ ਸੱਚ ਨਾਲ ਜੋੜਦਾ। ਤੇ ਜਿਵੇਂ ਸਾਧ ਸੰਗਤ ਜੀ ਉੱਲੂ ਹੈ ਨਾ, ਉੱਲੂ ਨੂੰ ਕਦੇ ਸੂਰਜ ਨਹੀਂ ਪਾਉਂਦਾ। ਪੁੱਛਿਆ ਕਾਰਨ ਕੀ ਹੈ, ਕਹਿੰਦੇ ਉੱਲੂ ਤੈਨੂੰ ਸੂਰਜ ਕਾਹਤੋਂ ਚੰਗਾ ਨਹੀਂ ਲੱਗਦਾ? ਉੱਲੂ ਨੇ ਕਿਹਾ, ਕਹਿੰਦੇ ਮੈਨੂੰ ਰੋਸ਼ਨੀ ਚੰਗੀ ਹੋਈ ਨਹੀਂ ਲੱਗਦੀ। ਕਹਿੰਦੇ ਸੰਸਾਰ ਵਿੱਚ ਰੋਸ਼ਨੀ ਹੋਣੀ ਨਹੀਂ ਚਾਹੀਦੀ, ਮੈਨੂੰ ਰੋਸ਼ਨੀ ਜਿਹੜੀ ਚੰਗੀ ਨਹੀਂ ਲੱਗਦੀ। ਕਹਿੰਦੇ ਕਾਰਨ ਕੀ ਹੈ, ਕਹਿੰਦੇ ਮੈਨੂੰ ਦਿਸਦਾ ਨਹੀਂ। ਇਵੇਂ ਸਾਧ ਸੰਗਤ ਜੀ ਕਿਸੇ ਨੂੰ ਸੱਚ ਦਾ ਮਾਰਗ ਦਿਖਾਈਏ ਨਾ, ਉਹ ਕਹਿੰਦਾ ਭਾਈ ਮੈਂ ਨਹੀਂ ਸੁਣਨਾ, ਮੈਂ ਨਹੀਂ ਮੰਨਦਾ। ਕਾਰਨ ਉਹਨੂੰ ਪਤਾ ਹੈ ਕਿ ਇਹ ਸੱਚ ਹੈ ਪਰ ਉਹ ਮੰਨ ਕੇ ਰਾਜੀ ਨਹੀਂ। ਉਹਨਾਂ ਦੀ ਬਿਰਤੀ ਉੱਲੂਆ ਵਾਂਗੂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਵੇਂ ਸੰਸਾਰ ਦੇ ਜਿਹੜੇ ਚਾਕਰ ਬਣੇ ਹੋਏ ਹਨ ਉਹਨਾਂ ਨੂੰ ਇਹ ਭਾਈ ਗੁਰੂ ਦੇ ਬਚਨ ਜਿਹੜੇ ਨੇ ਉਹ ਦੁਖਦਾਈ ਲੱਗਦੇ ਨੇ ਤੇ ਜਿਹੜੇ ਜਗਿਆਸੂ ਸਿੱਖ ਹਨ ਉਹਨਾਂ ਨੂੰ ਸੁਖਦਾਈ ਲੱਗਦੇ ਹਨ। ਅੱਗੇ ਪੌੜੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਥਨ ਕਰ ਰਹੇ ਹਨ। ਹੇ ਪਰਮੇਸ਼ਰ ਵਾਹਿਗੁਰੂ, ਤੂੰ ਜਿਹੜਾ ਹੈ ਸੱਚ ਹੈ, ਤੇਰਾ ਨਿਆਉ ਵੀ ਸੱਚ ਹੈ ਤੇ ਤੂੰ ਸਚਿਆਰ ਹੈ। ਬਾਕੀ ਤਾਂ ਸਾਧ ਸੰਗਤ ਜੀ ਝੂਠ ਹੀ ਹੈ, ਝੂਠ ਝੂਠ ਝੂਠ ਝੂਠ ਦੁਨੀ ਗੁਮਾਨ। ਦੁਨੀਆਂ ਦੇ ਵਿੱਚ ਜਿੰਨੇ ਵੀ ਵਸਣ ਵਾਲੇ ਜੀਵ ਹਨ ਨਾ, ਇਹ ਨਿਰੇ ਝੂਠ ਨਾਲ ਹੀ ਭਰੇ ਹੋਏ ਹਨ। ਫਿਰ ਸੱਚ ਕੌਣ ਹੈ? ਸੱਚ ਇੱਕੋ ਹੀ ਇੱਕ ਵਾਹਿਗੁਰੂ ਪਰਮੇਸ਼ਰ ਹੈ। ਤੇ ਤੁਸੀਂ ਆਖੋਗੇ ਫਿਰ ਅਸੀਂ ਸੱਚ ਨਹੀਂ? ਹਾਂ ਅਸੀਂ ਸੱਚ ਨਹੀਂ, ਪਰ ਜਿਹਦੇ ਨੂੰ ਉਹਦੇ ਨਾਲ ਜੁੜਾਂਗੇ ਨਾ ਅਸੀਂ ਵੀ ਸੱਚ ਬਣ ਜਾਣਾ। ਸੋ ਮਹਾਰਾਜ ਜੀ ਕਹਿੰਦੇ ਐਸਾ ਸਚਿਆਰ ਜਿਹੜਾ ਵਾਹਿਗੁਰੂ ਹੈ,
1: ਜਿਹਨੇ ਸੱਚ ਵਰਤਾਇਆ,
0: ਉਹਨੇ ਸੰਸਾਰ ਦੇ ਵਿੱਚ ਸੱਚ ਨੂੰ ਵਰਤਾਉਣਾ ਕੀਤਾ, ਉਹਨੇ ਆਪ ਹੀ ਸੰਸਾਰ ਨੂੰ ਬਣਾਇਆ ਤੇ ਆਪ ਹੀ ਆਪਣੇ ਨਾਲ ਜੋੜਦਾ ਹੈ। ਬੰਦਾ ਯਤਨ ਕਰ ਲਵੇ, ਲੱਖ ਯਤਨ ਕਰ ਲਵੇ, ਪਰ ਮਿਲ ਨਹੀਂ ਸਕਦਾ ਰੱਬ ਪਰਮੇਸ਼ਰ ਵਾਹਿਗੁਰੂ ਜੀ ਨੂੰ। ਜੇ ਰੱਬ ਚਾਹੇ ਤਾਂ ਇੱਕ ਖਿਣ ਵਿੱਚ ਮਿਲ ਸਕਦਾ ਹੈ। ਸੋ ਆਪੇ ਹੀ ਉਹਨੇ ਸਾਧ ਸੰਗਤ ਜੀ ਉਹ ਸੱਚ ਵਰਤਾਇਆ ਸੰਸਾਰ ਦੇ ਵਿੱਚ, ਉਹਨੇ ਆਪਣੀ ਹੋਂਦ ਨੂੰ ਆਪ ਕਾਇਮ ਕੀਤਾ, ਆਪਣੇ ਆਪ ਨੂੰ ਸੰਸਾਰ ਵਿੱਚ ਜਿਹੜਾ ਵਰਤਾਇਆ ਸਾਡੇ ਵਿੱਚ ਉਹ ਵਰਤ ਰਿਹਾ ਹੈ, ਪਰ ਅਸੀਂ ਜਾਣ ਨਹੀਂ ਸਕਦੇ। ਗੁਰੂ ਦੀ ਕਿਰਪਾ ਨਾਲ ਜਿਹਦਿਨ ਜਾਣ ਲੈਂਦੇ ਹਨ ਉਹ ਦਿਨ ਅਸੀਂ ਵੀ ਸੱਚ ਨਾਲ ਜੁੜ ਕੇ ਸੱਚ ਬਣ ਜਾਂਦੇ ਹਨ। ਉਹਨੇ ਚਿਰ ਤੱਕ ਸਾਡੇ ਮਨ ਵਿੱਚ ਝੂਠ ਹੈ, ਜਿੰਨੇ ਚਿਰ ਤੱਕ ਅਸੀਂ ਝੂਠ ਨਾਲ ਭਰੇ ਹੋਏ ਹਾਂ ਸੱਚ ਨਾਲ ਜੁੜ ਨਹੀਂ ਸਕਦੇ। ਇੱਕ ਸਾਧ ਸੰਗਤ ਜੀ ਰਾਜਾ ਕਿਸੇ ਮਹਾਤਮਾ ਕੋਲ ਚਲਾ ਗਿਆ ਜੀ, ਕਹਿੰਦਾ ਕਿ ਮੈਨੂੰ ਕੋਈ ਉਪਦੇਸ਼ ਦੇਣਾ ਕਰੋ। ਉਹ ਮਹਾਤਮਾ ਜਿਹੜੇ ਸਨ ਸਿਆਣੇ ਸਨ, ਕਹਿੰਦੇ ਰਾਜਾ ਇੱਕ ਕੰਮ ਕਰੀ, ਕਹਿੰਦੇ ਐਸਾ ਇੱਕ ਮਹਿਲ ਬਣਾਈ ਉਹਦੇ ਵਿੱਚ ਇੱਕੋ ਹੀ ਬੂਹਾ ਹੋਵੇ। ਉਹਨੇ ਕਿਹਾ ਠੀਕ ਹੈ। ਕਹਿੰਦੇ ਔਰ? ਕਹਿੰਦੇ ਮੈਂ ਅੱਗੇ ਦੱਸਾਂਗਾ। ਉਹ ਰਾਜੇ ਨੇ ਮਹਿਲ ਤਿਆਰ ਕਰਵਾ ਦਿੱਤਾ, ਇੱਕੋ ਹੀ ਬੂਹਾ ਰੱਖਿਆ। ਬਣਾਉਣ ਵਾਲੇ ਜਿਹੜੇ ਮਿਸਤਰੀ ਸਨ ਉਹਨਾਂ ਨੂੰ ਉਸ ਮਹਾਤਮਾ ਨੇ ਸੱਦਿਆ ਤੇ ਕਹਿੰਦੇ ਇਹਦੇ ਵਿੱਚ ਸਾਰੇ ਥੰਮ ਬਣਾ ਦਿਓ, ਸਾਰੇ ਪਿੱਲਰ ਇਹਦੇ ਵਿੱਚ ਬਣਾਉਣੇ ਕਰੋ। ਉਹਨਾਂ ਨੇ ਸਾਰੇ ਜਿਹੜੇ ਨੇ ਥੰਮ ਬਣਾ ਦਿੱਤੇ। ਜਦੋਂ ਰਾਜਾ ਉਸ ਮਹਾਤਮਾ ਨੂੰ ਲੈ ਕਰਕੇ ਮਹਿਲ ਦੇ ਵਿੱਚ ਆਇਆ ਤੇ ਕੀ ਵੇਖਦਾ? ਬੂਹਾ ਨਹੀਂ ਸੀ ਖੁੱਲ ਰਿਹਾ। ਕਹਿੰਦੇ ਬੂਹਾ ਕਾਹਤੋਂ ਨਹੀਂ ਖੁੱਲਦਾ? ਕਹਿੰਦੇ ਰਾਜਨ ਕਿਵੇਂ ਖੁੱਲੇਗਾ, ਇਹਦੇ ਵਿੱਚ ਸਾਰੀ ਥੰਮ ਨੇ, ਕੋਈ ਥਾਂ ਹੀ ਨਹੀਂ ਛੱਡੀ, ਸਾਰੇ ਥੰਮ ਬਣਾ ਦਿੱਤੇ ਗਏ ਨੇ, ਇੱਥੇ ਬੈਠਣ ਯੋਗ ਥਾਂ ਨਹੀਂ ਹੈ। ਤੇ ਰਾਜਾ ਨੇ ਕਹਿੰਦਾ ਇਹ ਤੁਸੀਂ ਕੀ ਕੀਤਾ ਮਹਾਤਮਾ ਜੀ, ਤੁਸੀਂ ਤਾਂ ਮੈਨੂੰ ਉਪਦੇਸ਼ ਦੇਣ ਲਈ ਮਹਿਲ ਬਣਾਇਆ ਸੀ। ਉਹ ਮਹਾਤਮਾ ਕਹਿਣ ਲੱਗੇ ਇਹੀ ਤੇਰਾ ਉਪਦੇਸ਼ ਹੈ, ਜਿੰਨੇ ਚਿਰ ਤੱਕ ਤੇਰੇ ਮਨ ਵਿੱਚ ਝੂਠ ਹੈ, ਜਿੰਨੇ ਚਿਰ ਤੱਕ ਕੂੜ ਭਰਿਆ ਹੋਇਆ ਹੈ, ਕੂੜ ਕਮਾਵੇ ਆਦਮੀ ਨਾਨਕ ਵਿਚਾਰਾ, ਜਿੰਨੇ ਚਿਰ ਤੱਕ ਅਸੀਂ ਕੂੜ ਕਮਾ ਰਹੇ ਹਾਂ, ਝੂਠ ਨੂੰ ਕਮਾ ਰਹੇ ਹਾਂ, ਉਹ ਸੱਚ ਕਿਵੇਂ ਵੱਸ ਸਕਦਾ? ਅਸੀਂ ਗੱਲ ਕਰੀਏ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ, ਜਿਹੜੇ ਸੱਚੇ ਨੇ ਉਹ ਸਾਧ ਸੰਗਤ ਜੀ ਗੁਰੂ ਕੋਲ ਉਹਨਾਂ ਨੂੰ ਥਾਂ ਮਿਲ ਜਾਂਦੀ ਹੈ, ਪਾਓ ਉਹ ਗੁਰੂ ਦੇ ਘਰ ਵਿੱਚ ਉਹਨਾਂ ਨੂੰ ਥਾਂ, ਨਿੱਜ ਮਹਿਲ ਦੇ ਵਿੱਚ ਥਾਂ ਮਿਲ ਜਾਂਦੀ ਹੈ। ਜਿੰਨਾ ਚਿਰ ਤੱਕ ਮਨ ਵਿੱਚ ਕੂੜ ਹੈ, ਜਿੰਨਾ ਚਿਰ ਤੱਕ ਮਨ ਦੇ ਵਿੱਚ ਝੂਠ ਹੈ, ਓਨੇ ਚਿਰ ਤੱਕ ਗੁਰੂ ਦੇ ਉਪਦੇਸ਼ ਨਹੀਂ ਵਸਿਆ ਕਰਦੇ। ਸੋ ਇਵੇਂ ਸੱਚ ਨਾਲ ਜੁੜਨ ਵਾਲਾ ਵੀ ਆਪ ਪਰਮੇਸ਼ਰ ਹੈ ਤੇ ਆਪੇ ਉਹ ਸੱਚ ਨੂੰ ਵਰਤਾ ਰਿਹਾ ਹੈ।
1: ਬੈਠਾ ਤਾੜੀ ਲਾਏ,
0: ਉਹ ਪਰਮੇਸ਼ਰ ਆਪ ਹੀ ਤਾੜੀ ਲਾ ਕਰਕੇ ਬੈਠਿਆ ਹੋਇਆ ਹੈ ਸੰਸਾਰ ਦੇ ਮਗਰ, ਸਾਨੂੰ ਦਿਸ ਨਹੀਂ ਰਿਹਾ ਮਗਰ ਉਹੀ ਬੈਠਾ ਹੈ। ਇਵੇਂ ਹੀ ਸਾਧ ਸੰਗਤ ਜੀਓ, ਨਾਵ ਕਵਲ ਤੇ ਬ੍ਰਹਮਾ ਉਪਜਿਆ ਵੇਦ ਪੜੇ ਮੁਖ ਕੰਠ ਸਵਾਰ। ਬ੍ਰਹਮਾ ਜਿਹੜਾ ਹੈ ਉਹ ਨਾਭ ਕਮਲ ਤੋਂ ਉਹਨਾਂ ਦੀ ਉਤਪਤੀ ਹੋਈ ਹੈ, ਵਿਸ਼ਨੂੰ ਜੀ ਦੇ ਨਾਭੀ ਤੋਂ ਕਵਲ ਜਿਹੜਾ ਹੈ ਆਇਆ ਤੇ ਬ੍ਰਹਮਾ ਜੀ ਆ ਗਏ ਉਹਦੇ ਵਿੱਚੋਂ ਸ੍ਰਿਸ਼ਟੀ ਨੂੰ ਬਣਾਉਣ ਵਾਲੇ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰਿਕ ਭੰਡਾਰੀ, ਇੱਕ ਲਾਏ ਦੀਵਾਨ। ਸੰਸਾਰੀ ਕਿਹਾ ਗਿਆ ਬ੍ਰਹਮਾ ਨੂੰ, ਜਿਹਦਾ ਕੰਮ ਹੈ ਸੰਸਾਰ ਨੂੰ ਬਣਾਉਣਾ। ਇੱਕ ਗੱਲ ਚੇਤੇ ਰੱਖਿਓ, ਬ੍ਰਹਮਾ ਜਿਹੜਾ ਹੈ ਇਹ ਪਦ ਹੈ। ਜਿਵੇਂ ਕੋਈ ਪ੍ਰਾਈਮ ਮਿਨਿਸਟਰ, ਕੋਈ ਮੁੱਖ ਮੰਤਰੀ, ਕੋਈ ਮੰਤਰੀ ਆਉਂਦਾ ਨਾ, ਇਵੇਂ ਬ੍ਰਹਮਾ ਇੱਕ ਪਦ ਹੈ, ਇੰਦਰ ਜਿਹੜਾ ਹੈ ਇੱਕ ਪਦ ਹੈ। ਇਹਨਾਂ ਦੀ ਵੀ ਉਮਰ ਜਿਹੜੀ ਹੈ ਉਹ ਮਿੱਥੀ ਗਈ ਹੈ। ਕਾਲ ਪਾਏ ਬ੍ਰਹਮਾ ਬਿਧਰਾ, ਕਾਲ ਪਾਏ ਸ਼ੂਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਆਖਿਆ ਗਿਆ ਬ੍ਰਹਮਾ ਦੀ ਕਿੰਨੀ ਕੁ ਉਮਰ ਹੈ। ਇੱਕ ਕਲਪ ਸਾਧ ਸੰਗਤ ਜੀ, ਬ੍ਰਹਮਾ ਦਾ ਇੱਕ ਦਿਨ ਹੋਇਆ ਕਰਦਾ ਤੇ ਚਾਰ ਯੁੱਗ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ ਤੇ ਕਲ ਯੁੱਗ। ਇਹ ਚਾਰ ਯੁੱਗਾਂ ਦੀ ਜਿਹੜੀ ਹੈ, ਜਦੋਂ ਚਾਰ ਯੁੱਗ ਬੀਤ ਜਾਣ ਨਾ, ਹੁਣ ਅਸੀਂ ਕਲ ਯੁੱਗ ਵਿੱਚ ਜੀ ਰਹੇ ਹਾਂ। ਜਦੋਂ ਚਾਰ ਯੁੱਗ ਮੁੱਕ ਜਾਣ ਤਾਂ ਜਿਹੜਾ ਹੈ ਇਹ ਇੱਕ ਚੌਕੜੀ ਹੁੰਦੀ ਹੈ, ਇਹਨੂੰ ਕਿਹਾ ਗਿਆ ਚੌਕੜੀ। ਐਸੀ ਐਸੀ ਚੌਕੜੀ, ਯੁੱਗ ਜਬ ਜਾਏ ਹਜ਼ਾਰ, ਬ੍ਰਹਮਾ ਹੀ ਕੋ ਏਕ ਦਿਨ ਤੋ ਕਹੀਅਤ ਵਿਸਥਾਰ, ਬ੍ਰਹਮਾ ਹੀ ਕੇ ਦਿਵਸ ਕੋ ਕਲਪ ਕਹੇ ਸਬਤਾਂਤ, ਜਾ ਮਹਿ ਚੌਦਹ ਇੰਦਰ ਹੋਏ ਰਾਜ ਕਰਤ ਮਿਟ ਜਾਤ। ਕਿਹਾ ਗਿਆ ਕਿ ਬ੍ਰਹਮਾ ਜਿਹੜਾ ਹੈ ਨਾ, ਇਹ ਚਾਰ ਯੁੱਗ ਜਿਹਦਿਨ ਖਤਮ ਹੁੰਦੇ ਇੱਕ ਚੌਕੜੀ ਹੁੰਦੀ, ਤੇ ਐਸੀ ਹਜ਼ਾਰ ਵਾਰ ਚਾਰ ਯੁੱਗ ਖਤਮ ਹੋ ਜਾਣ ਤਾਂ ਇੱਕ ਕਲਪ ਹੁੰਦਾ ਹੈ, ਤੇ ਇੱਕ ਕਲਪ ਦੇ ਵਿੱਚ ਚੌਦਾਂ ਇੰਦਰ ਬਣ ਕੇ ਖਤਮ ਹੋ ਜਾਂਦੇ ਹਨ, ਤੇ ਬ੍ਰਹਮਾ ਦਾ ਇੱਕ ਦਿਨ ਹੋਇਆ ਕਰਦਾ। ਇਵੇਂ ਬ੍ਰਹਮਾ ਦੀ ਸੌ ਵਰੇ ਆਯੂ ਹੈ, ਉਹ ਇੱਕ ਇੱਕ ਦਿਨ ਜਿਹੜਾ ਹੈ ਸੌ ਸਾਲ ਤੱਕ ਭੋਗਦਾ, ਮਿਟ ਜਾਂਦਾ, ਦੂਜਾ ਬ੍ਰਹਮਾ ਆ ਜਾਂਦਾ। ਇਹ ਬ੍ਰਹਮਾ ਇੱਕ ਪਦ ਹੈ, ਤੇ ਬ੍ਰਹਮਾ ਦੇ ਸੌ ਸਾਲ ਉਹ ਸ਼ਿਵ ਦੇ ਇੱਕ ਦਿਨ ਬਣਦੇ ਨੇ, ਉਹਨਾਂ ਦੇ ਸੌ ਸਾਲ ਵਿਸ਼ਨੂੰ ਜੀ ਦੇ ਇੱਕ ਦਿਨ ਬਣਦੇ ਨੇ, ਉਹਨਾਂ ਦੇ ਸੌ ਸਾਲ ਮਾਇਆ ਦਾ ਜਿਹੜਾ ਹੈ ਇੱਕ ਨਿਮਖ ਬਣਦਾ ਹੈ, ਇੱਕ ਨਿਮਖ ਜਿਹਨੇ ਸਮਾਇਆ ਨੇ। ਏਕਾ ਮਾਈ, ਮਾਈ ਦੀ ਗੱਲ ਕੀਤੀ, ਮਾਈ ਕੌਣ ਹੈ? ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੇ ਤੋਂ ਲੈਦਾ ਇੱਕ ਮਾਇਆ ਨੂੰ ਤਿਆਰ ਕੀਤਾ, ਕਿਹਾ ਕਿ ਤੂੰ ਸੰਸਾਰ ਬਣਾ, ਮੈਂ ਵੇਖਾਂਗਾ, ਮੈਂ ਇਕੱਲਾ ਵੇਖਾਂਗਾ ਤੇ ਤੂੰ ਬਣਾਉਣਾ ਕਰ, ਤੇ ਮਾਇਆ ਨੇ ਸੰਸਾਰ ਰਚ ਦਿੱਤਾ ਜੀ। ਸੋ ਮਾਇਆ ਦਾ ਇੱਕ ਨਿਮਖ ਜਿਹੜਾ ਹੈ ਉਹ ਸੌ ਵਰੇ ਸ਼ਿਵ ਜੀ ਦੇ ਖਤਮ ਹੋ ਜਾਣ ਇੱਕ ਦਿਨ ਜਿਹੜਾ ਹੈ ਉਹ ਮਾਇਆ ਦਾ ਹੋਇਆ ਕਰਦਾ ਹੈ। ਇਹ ਸਾਰਾ ਗਿਆਨ ਜਿਹੜਾ ਹੈ ਇਹ ਮਹਾਂਪੁਰਖਾਂ ਨੇ ਸਾਧ ਸੰਗਤ ਜੀ ਦੱਸਿਆ ਹੋਇਆ ਹੈ। ਇਹ ਕਮਾਲ ਦੀ ਗੱਲ ਔਰ ਸੁਣ ਲਓ, ਇਹ ਕਲਪ ਦੀ ਗੱਲ ਚੱਲੀ ਤਾਂ ਅਸੀਂ ਕਹਿ ਰਹੇ ਹਾਂ ਕਿ ਐਸੇ ਜਦੋਂ ਕਲਪ ਬੀਤ ਜਾਂਦੇ ਹਨ, ਉਹਨੂੰ ਇੱਕ ਦਿਨ ਕਿਹਾ ਨਾ ਬ੍ਰਹਮਾ ਦਾ ਇੱਕ ਦਿਨ ਕਲਪ ਹੁੰਦਾ, ਸੰਸਾਰ ਦੇ ਵਿੱਚ ਕਿੰਨੇ ਫਿਰ ਯੁੱਗ ਬੀਤ ਗਏ, ਸੌ ਵਾਰੀ ਯੁੱਗ, ਹਜ਼ਾਰ ਵਾਰੀ ਯੁੱਗ ਬਣ ਕੇ ਖਤਮ ਹੋ ਗਏ, ਉਹਨੂੰ ਇੱਕ ਕਲਪ ਕਿਹਾ ਗਿਆ। ਤੇ ਦਸੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਕਲਪ ਕਲਪ ਪ੍ਰਤਿਅਕਸ਼ਰ ਕਹੀ, ਸ਼੍ਰੀ ਗੁਰੂ ਨਾਨਕ ਜਾਪਿਓ ਸਹੀ, ਨਿਜ ਆਤਮ ਮਹਿ ਪਰਮਾਤਮ ਦਰਸਿਓ, ਸਾ ਮੰਤਰ ਪ੍ਰਭ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇੱਕ ਇੱਕ ਕਲਪ ਜਿਹੜਾ ਹੈ ਇੱਕ ਇੱਕ ਵਾਹਿਗੁਰੂ ਦੇ ਅੱਖਰ ਦਾ ਜਾਪ ਕੀਤਾ। ਇਹ ਕਿਵੇਂ ਸਤੋਯੁਗੀ ਮਹਾਰਾਜ ਜੀ ਦਾ ਤਪੋ ਸਥਾਨ ਬਣਿਆ? ਦੁਸ਼ਟ ਦਮਨ ਜੀ ਦੇ ਰੂਪ ਵਿੱਚ ਜਾਪ ਕੀਤਾ, ਉਹ ਕੋਈ ਔਰ ਨਹੀਂ ਸਨ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਇੱਕੋ ਹੀ ਜੋਤ ਹੈ। ਤੇ ਦਸੇ ਪਾਤਸ਼ਾਹ ਜੀ ਨੇ ਲਿਖਿਆ, ਕਲਪ ਕਲਪ ਪ੍ਰਤੀ ਅੱਛਰ ਕਹੀ, ਸ਼੍ਰੀ ਗੁਰੂ ਨਾਨਕ ਜਾਪਿਓ ਸਹੀ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਕੱਲੇ ਇੱਕ ਇੱਕ ਅੱਖਰ ਦਾ, ਇਕੱਲਾ ਵਾਵਾ, ਫਿਰ ਹਹੇ ਦਾ, ਫਿਰ ਗੱਗੇ ਦਾ, ਫਿਰ ਰਰੇ ਦਾ, ਇੱਕ ਇੱਕ ਕਲਪ ਜਿਹੜਾ ਹੈ ਜਾਪ ਕਰਕੇ ਇਹ ਵਾਹਿਗੁਰੂ ਮੰਤਰ ਜਿਹੜਾ ਹੈ ਰਚ ਦਿੱਤਾ। ਇੰਨੀ ਪਾਰੀ ਭਗਤੀ ਕਰਕੇ ਫਿਰ ਇਹ ਜਿਹੜਾ ਮੰਤਰ ਹੈ, ਤਾਰਕ ਮੰਤਰ ਜਿਹੜਾ ਹੈ, ਸਾ ਮੰਤਰ ਪ੍ਰਭ ਖਾਲਸਾ ਦੀਨਾ, ਵਾਹਿਗੁਰੂ ਪਦ ਪਾਵਨ ਕੀਨਾ, ਉਹ ਮੰਤਰ ਜਿਹੜਾ ਸਾਨੂੰ ਦਿੱਤਾ ਗਿਆ, ਖਾਲਸੇ ਨੂੰ ਦਿੱਤਾ ਗਿਆ, ਜਿਹੜਾ ਵੀ ਇਸ ਦਾ ਜਾਪ ਕਰਦਾ ਉਹਨੂੰ ਸਾਧ ਸੰਗਤ ਜੀ ਇਹ ਇੰਨੇ ਕਲਪਾਂ ਦਾ ਜਿਹੜਾ ਹੈ ਜਾਪ ਦਾ ਪੁੰਨ ਮਿਲ ਜਾਇਆ ਕਰਦਾ ਹੈ, ਐਸਾ ਮਹਾਨ ਤਾਰਕ ਮੰਤਰ ਹੈ। ਸੋ ਇੱਥੇ ਗੱਲ ਚੱਲ ਰਹੀ ਹੈ ਕਿ ਬ੍ਰਹਮਾ ਜਿਹੜਾ ਤਾੜੀ ਲਾ ਕਰਕੇ ਬੈਠਿਆ ਕਦੋਂ, ਜਦੋਂ ਨਾਭ ਕਮਲ ਤੋਂ ਪ੍ਰਗਟ ਹੋਇਆ, ਕਵਲ ਦੇ ਵਿੱਚੋਂ ਪ੍ਰਗਟ ਹੋਣ ਬਾਅਦ ਅਹੰਕਾਰ ਚੜ ਗਿਆ ਕਿ ਮੈਂ ਹੀ ਸੰਸਾਰ ਵਿੱਚ ਹਾਂ, ਦੂਜਾ ਕੋਈ ਨਹੀਂ। ਜਦੋਂ ਵੇਖਿਆ ਤਾਂ ਉਹ ਕਵਲ ਦਾ ਫੁੱਲ ਜਿਹੜਾ ਹੈ ਕਹਿੰਦਾ ਚਲੋ ਵੇਖੀਏ ਇਹਦੇ ਵਿੱਚ ਕੀ ਹੈ। ਤੇ ਅਹੰਕਾਰ ਦੇ ਨਾਲ ਜਦੋਂ ਕਵਲ ਦੇ ਫੁੱਲ ਵਿੱਚ ਡਿੱਗ ਗਿਆ ਤਾਂ 36 ਯੁੱਗ ਉਸ ਕਵਲ ਦੇ ਫੁੱਲ ਵਿੱਚ ਹੀ ਰਿਹਾ ਤੇ ਓਨੇ ਚਿਰ ਤੱਕ ਪਰਮੇਸ਼ਰ ਧਿਆਨ ਵਿੱਚ ਹੀ ਰਹੇ। 36 ਯੁੱਗ ਬਾਅਦ ਮਾਫੀ ਮੰਗ ਕਰਕੇ ਆਇਆ ਤਾਂ ਪਰਮੇਸ਼ਰ ਵਾਹਿਗੁਰੂ ਜੀ ਨੇ ਸੰਸਾਰ ਬਣਾਉਣ ਦੀ ਆਗਿਆ ਦਿੱਤੀ ਹੈ। ਵੇ ਕਹਿੰਦੇ ਤਾੜੀ ਲਾ ਕਰਕੇ ਪਰਮੇਸ਼ਰ ਬੈਠਿਆ ਹੈ ਤੇ ਉਹ ਕਵਲ ਦੇ ਫੁੱਲ ਵਿੱਚ ਡਿੱਗ ਕਰਕੇ ਕਈ ਯੁੱਗਾਂ ਤੱਕ ਭਟਕਦਾ ਰਿਹਾ ਹੈ। ਇਹ ਕਵਲ ਵਿੱਚ ਛੁਪ ਗਿਆ ਸੀ ਜਿਹੜਾ ਬ੍ਰਹਮਾ ਸੀਗਾ ਤੇ ਬੈਠਾ ਤਾੜੀ ਲਾਏ, ਫਿਰ ਉਹਨੂੰ ਕੀ ਹੋਇਆ ਸੰਸਾਰ ਬਣਾਉਣਾ ਤਾਂ ਹੁਕਮ ਹੋਇਆ ਕਿ ਤਪ ਕਰੋ, ਫਿਰ ਉਹਨਾਂ ਨੇ ਭਾਰੀ ਤਪ ਕੀਤਾ, ਫਿਰ ਸੰਸਾਰ ਦੀ ਰਚਨਾ ਕੀਤੀ ਹੈ।
1: ਮੈਂ ਵੱਡਾ ਕਹਾਏ ਅੰਤ ਨਾ ਪਾਇਆ
0: ਤੇ ਬ੍ਰਹਮਾ ਆਪਣੇ ਆਪ ਨੂੰ ਵੱਡਾ ਖਵਾਉਂਦਾ ਸੀਗਾ ਪਰ ਪਰਮੇਸ਼ਰ ਦਾ ਅੰਤ ਨਹੀਂ ਉਹ ਲੱਗ ਸਕਿਆ। ਦਸੇ ਪਾਤਸ਼ਾਹ ਜੀ ਕਥਨ ਕਰਦੇ ਨੇ, ਸਹਸਰ ਮੁਖਨ ਕਾ ਬ੍ਰਹਮਾ ਦੇਖਾ ਕਉ ਨਾ ਤੁਮਰਾ ਅੰਤ ਵਿਸੇਖਾ। ਇਹ ਚਾਰ ਮੂੰਹ ਵਾਲਾ ਸੀ ਨਾ, ਇਹਨੂੰ ਅਹੰਕਾਰ ਹੋ ਗਿਆ ਤੇ ਇਹਨੂੰ ਅੱਠ ਮੂੰਹ ਵਾਲਾ ਵਿਖਾਤਾ। ਪਰਮੇਸ਼ਰ ਨੇ ਅੱਠ ਮੂੰਹ ਵਾਲੇ ਨੂੰ 16 ਨੂੰ ਸਾਧ ਸੰਗਤ ਜੀ ਉਸ ਤੋਂ ਆਗਾ ਆਗਾ ਇਹ ਗੱਲ ਜਿਹੜੀ ਇਹ ਚੱਲਦੀ ਗਈ ਤੇ ਅੰਤ ਨਹੀਂ ਹੋਇਆ। ਇਹ ਕਿੰਨੇ ਕਹਿੰਦੇ ਸਹਸਰ ਮੁਖਨ ਕਾ ਬ੍ਰਹਮਾ ਦੇਖਾ ਤਉ ਨਾ ਤੁਮਰਾ ਅੰਤ ਵਿਸੇਖਾ। ਪਰਮੇਸ਼ਰ ਦਾ ਅੰਤ ਨਹੀਂ ਕੋਈ ਪਾ ਸਕਦਾ, ਇੰਨਾ ਵਿਸ਼ਾਲ ਹੈ। ਉਹ ਹਜ਼ਾਰ ਮੁਖ ਵਾਲਾ ਬ੍ਰਹਮਾ ਵੀ ਬਣਾ ਸਕਦਾ ਹੈ, ਉਹ ਇੱਕ ਨਿੱਕੇ ਤੋਂ ਨਿੱਕਾ ਕੀੜੀ ਤੋਂ ਵੀ ਨਿੱਕਾ ਜੀਵ ਜਿਹੜਾ ਬਣਾ ਸਕਦਾ ਤੇ ਵੱਡੇ ਤੋਂ ਵੱਡਾ ਜਿਹੜਾ ਹੈ ਬ੍ਰਹਮਾ ਹਜ਼ਾਰ ਮੁਖ ਵਾਲਾ ਵੀ ਕੀ ਉਸ ਤੋਂ ਵੀ ਅਗਾਂਹ ਜਿਹੜਾ ਹੈ ਵਾਹਿਗੁਰੂ ਬਣਾ ਸਕਦਾ, ਕੋਈ ਉਹਦਾ ਅੰਤ ਨਹੀਂ ਜਾਣ ਸਕਦਾ। ਅੰਤ ਨਾ ਪਾਵਤ ਦੇਵ ਸਵੈ ਮਨ ਇੰਦਰ ਮਹਾਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਿਹੋ ਹਰ ਜਾਪ ਨਾ ਛਾਡਿਓ ਏਕ ਕਰੀ। ਸਾਰੇ ਜਪ ਰਹੇ ਨੇ ਪਰਮੇਸ਼ਰ ਨੂੰ, ਕੌਣ ਨਹੀਂ ਜਪ ਰਿਹਾ ਜੀ? ਇੱਕ ਰਾਜਾ ਹੋਇਆ ਸ਼ਿਵ ਦੇਵ ਕਰਕੇ, ਕਨੌੜ ਨਗਰ ਦਾ ਰਾਜਾ ਸੀਗਾ ਤੇ ਕਿਹਾ ਕਿ ਮੈਂ ਭਗਤੀ ਕਰਨੀ, ਆਪਣੇ ਪੁੱਤਰ ਨੂੰ ਰਾਜ ਭਾਗ ਦੇ ਕੇ ਭਗਤੀ ਕਰਨ ਚਲਾ ਗਿਆ ਤੇ 500 ਸਾਲ ਹੋ ਗਏ ਭਗਤੀ ਕੀਤੀ, ਬੜੀ ਖੁਸ਼ੀ ਹੋਈ ਕਿ ਮੈਂ ਤਾਂ 500 ਸਾਲ ਭਗਤੀ ਕੀਤੀ, ਮੇਰੇ ਤੋਂ ਵੱਡਾ ਤਾਂ ਕੋਈ ਹੈ ਹੀ ਨਹੀਂ। ਹੁਣ ਸਾਨੂੰ ਵੇਖੋ ਸਾਧ ਸੰਗਤ ਜੀ, ਇੱਕ ਵਾਰੀ ਨਿਤਨੇਮ ਕਰ ਲਿਆ, ਮਾੜੀ ਜੀ ਸੇਵਾ ਕੀਤੀ, ਅਸੀਂ ਕਹਿੰਦੇ ਮੈਂ ਸੇਵਾ ਕੀਤੀ, ਆਹ ਮੈਂ ਪਾਠ ਕੀਤਾ, ਆ ਲੋਕਾਂ ਨੂੰ ਫੜ ਫੜ ਕੇ ਦੱਸੀ ਜਾਂਦੇ ਨੇ। ਉਹਨੇ 500 ਸਾਲ ਤਪ ਕੀਤਾ, ਕੀ ਹੋਇਆ ਜਦੋਂ ਨਾਰਦ ਜੀ ਨੂੰ ਪਤਾ ਲੱਗਿਆ, ਕਹਿੰਦੇ ਇਹ ਤਾਂ ਹੰਕਾਰਿਆ ਗਿਆ। ਹੁਣ ਆ ਗਏ ਉਹਦੇ ਕੋਲ, ਆ ਕਰਕੇ ਕਹਿਣ ਲੱਗੇ, ਕਹਿੰਦੇ ਤੇ ਬਹੁਤ ਵੱਡਾ ਤਪ ਕੀਤਾ, ਪੁੰਨ ਦਾ ਕੰਮ ਕੀਤਾ। ਕਹਿੰਦਾ ਹਾਂ 500 ਸਾਲ ਹੋ ਗਏ ਮੈਂ ਤਪ ਕੀਤਾ। ਕਹਿੰਦੇ ਆਹ ਤੈਨੂੰ ਲੈ ਕੇ ਚੱਲੀਏ ਸੁਮੇਰ ਪਰਬਤ, ਲੈ ਕੇ ਚਲੇ ਗਏ ਜੀ। ਸੁਮੇਰ ਪਰਬਤ ਤੇ ਬੈਠੇ ਸਨ ਗੋਰਖਨਾਥ ਜੀ, ਪੁੱਛਿਆ ਕਿ ਕਿੰਨੇ ਚਿਰ ਦੇ ਬੈਠੇ, ਉਹਨਾਂ ਨੇ ਕਿਹਾ 1000 ਸਾਲ ਹੋ ਗਏ ਸਮਾਧੀ ਵਿੱਚ ਬੈਠੇ ਹੋਏ ਆ। ਤੇ ਉਹ ਸਾਧ ਸੰਗਤ ਜੀ ਥੋੜਾ ਜਿਹਾ ਠੰਡਾ ਹੋ ਗਿਆ ਹੁਣ, ਕਹਿੰਦੇ ਮੈਂ 500 ਤੇ ਕਿਧਰੇ 1000। ਉਸ ਤੋਂ ਅਗਾ ਸਾਧ ਸੰਗਤ ਜੀ ਇੱਕ ਪਰਬਤ ਤੇ ਲੈ ਗਏ, ਉੱਥੇ ਇੱਕ ਪੀਰ ਜਿਹੜਾ ਨਾ ਉਹ ਸਿਜਦਾ ਕਰ ਰਿਹਾ ਸੀ, ਨਾਲ ਚੇਲੇ ਖਲੋਤੇ ਸਨ ਤੇ ਕਹਿੰਦੇ ਕਿ ਇਹ ਪੀਰ ਜੀ ਕਦੋਂ ਉੱਠਣਗੇ। ਚੇਲਿਆਂ ਨੇ ਕਿਹਾ, ਕਹਿੰਦੇ ਪਤਾ ਹੀ ਨਹੀਂ, 6 ਮਹੀਨੇ ਹੋ ਗਏ ਇਹ ਸਿਜਦਾ ਕਰ ਰਹੇ ਨੇ ਪਰਮੇਸ਼ਰ ਦੇ ਆਗੇ ਤੇ ਕਦੋਂ ਉੱਠਣਗੇ ਸਾਨੂੰ ਕੋਈ ਪਤਾ ਨਹੀਂ। ਇਹ ਬਚਨ ਸ਼ਿਵਦੇਵ ਨੂੰ ਨਾਰਦ ਜੀ ਨੇ ਕਿਹਾ, ਕਹਿੰਦੇ ਸ਼ਿਵਦੇਵ ਤੈਂ ਅਹੰਕਾਰ ਕੀਤਾ ਤਪ ਕਰਕੇ, ਜੇ ਤੇਰੇ ਮਨ ਵਿੱਚ ਅਹੰਕਾਰ ਨਹੀਂ ਹੁੰਦਾ ਨਾ ਤੈਨੂੰ ਪਰਮੇਸ਼ਰ ਨੇ ਮਿਲ ਜਾਣਾ ਸੀ, ਪਰ ਅਹੰਕਾਰ ਕੀਤਾ, ਇੱਕ ਜਨਮ ਔਰ ਧਾਰਨ ਕਰਨਾ ਪਵੇਗਾ। ਉਹਨਾਂ ਨੇ ਮਾਫੀ ਮੰਗੀ, ਕਹਿੰਦੇ ਮੈਂ ਪੁੱਲ ਬਖਸ਼ਾਉਣਾ ਚਾਹੁੰਦਾ ਹਾਂ। ਕਹਿੰਦੇ ਪੁੱਲ ਹੁਣ ਕਲਯੁਗ ਵਿੱਚ ਬਖਸ਼ਾਏ ਜਾਏਗੀ, ਕਲਯੁਗ ਵਿੱਚ ਤੂੰ ਰਾਜਾ ਸ਼ਿਵਨਾਭ ਬਣੇਗਾ, ਸੰਗਲਾ ਦੀਪ ਸ਼੍ਰੀ ਲੰਕਾ ਦਾ ਰਾਜਾ ਬਣੇਗਾ ਤੇ ਕਲਯੁਗ ਦੇ ਅਵਤਾਰੀ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਰਮੇਸ਼ਰ ਤੈਨੂੰ ਮਿਲਣਗੇ। 500 ਸਾਲ ਤਪ ਕੀਤਾ, ਅਹੰਕਾਰ ਹੋ ਗਿਆ ਤਾਂ ਜਨਮ ਤਾਰਨ ਕਰਨਾ ਪਿਆ, ਫਿਰ ਕਲਯੁਗ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਭਾਈ ਮਨਸੁਖ ਜੀ ਕਾਰਨ ਬਣੇ, ਆਪ ਜੀ ਸੰਗਲਾ ਦੀਪ ਸ਼੍ਰੀ ਲੰਕਾ ਜਾ ਕਰਕੇ ਉਸ ਰਾਜੇ ਸ਼ਿਵਨਾਭ ਦਾ ਉਧਾਰ ਕੀਤਾ। ਗੁਰੂ ਸਾਹਿਬ ਜੀ ਕਥਨ ਕਰਦੇ ਹਨ, ਗਿਣਤੀ ਗਣੀ ਨਾ ਜਾਈ, ਕੋਈ ਗਿਣਤੀ ਨਹੀਂ ਹੈ ਤੇਰੇ ਦਰ ਦੇ ਵਿੱਚ, ਕਿੰਨੇ ਕੁ ਐਸੇ ਮਹਾਤਮਾ ਸਤਪੁਰਸ਼ ਗਿਆਨੀ ਧਿਆਨੀ ਜੋਗੀ ਤਪੀ ਸੰਨਿਆਸੀ ਤੇਰਾ ਨਾਮ ਜਪ ਰਹੇ ਨੇ, ਕੋਈ ਜਿਹੜਾ ਅੰਤ ਨਹੀਂ ਹੈ। ਤੁਧਨੋ ਧਿਆਇਨ ਵੇਦ ਕਤੇਬਾ ਸਨ ਖੜੇ, ਗਿਣਤੀ ਗਣੀ ਨਾ ਜਾਈ ਤੇਰੇ ਦਰ ਪੜੇ। ਬ੍ਰਹਮਾ ਤੁਧ ਧਿਆਇਨ ਇੰਦਰ ਇੰਦਰਾ ਸਣਾ, ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਪਣਾ। ਇਹ ਸਾਰੇ ਅਵਤਾਰ ਪਰਮੇਸ਼ਰ ਦਾ ਨਾਮ ਤਿਆਰੇ ਨੇ, ਉਹ ਵਾਹਿਗੁਰੂ ਦਾ ਇੱਕ ਲੇਸ਼ ਮਾਤਰ ਵੀ ਜਿਹੜਾ ਅੰਤ ਨਹੀਂ ਪਾ ਸਕਦੇ, ਉਹਦੇ ਤੱਕ ਅੱਪੜ ਨਹੀਂ ਸਕਦੇ। ਇੰਨਾ ਵੱਡਾ ਵਾਹਿਗੁਰੂ ਵਿਸ਼ਾਲ ਜਿਹੜਾ ਹੈ ਉਹਦੀ ਮਹਿਮਾ ਹੈ ਸਾਧ ਸੰਗਤ ਜੀਓ। ਸੋ ਮਹਾਰਾਜ ਜੀ ਕਹਿੰਦੇ ਬ੍ਰਹਮੇ ਨੂੰ ਅਹੰਕਾਰ ਹੋ ਗਿਆ, ਕੀ ਹੋ ਗਿਆ? ਅਹੰਕਾਰ ਹੋਣ ਨਾਲ ਕਹਿੰਦੇ ਫਿਰ ਉਹਨੂੰ ਕਈ ਯੁੱਗ ਜਿਹੜਾ ਹੈ ਉਹ ਥੱਲੇ ਕਵਲ ਫੁੱਲ ਦੇ ਵਿੱਚ ਹੀ ਜਿਹੜਾ ਰਹਿਣਾ ਪਿਆ, ਉੱਪਰ ਆ ਕੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਤੇ ਫਿਰ ਵੀ ਪਰਮੇਸ਼ਰ ਤੇਰਾ ਉਹ ਅੰਤ ਨਹੀਂ ਪਾ ਸਕਦਾ ਹੈ। ਉਹ ਵਾਹਿਗੁਰੂ ਕਿੰਨਾ ਕੁ ਵਿਸ਼ਾਲ ਹੈ, ਨਾ ਤਾਂ ਕੋਈ ਪਿਆਰਿਓ ਉਹਦਾ ਬਾਪ ਤਾਂ ਮਾਂ ਜਿਹੜਾ ਕੋਈ ਨਹੀਂ ਹੈ, ਅਸੀਂ ਮਾਤਾ ਪਿਤਾ ਤੋਂ ਉਤਪੰਨ ਹੋਏ ਆ, ਪਰਮੇਸ਼ਰ ਜਿਹੜਾ ਉਹਦਾ ਕੋਈ ਜਿਹੜਾ ਮਾਪਿਓ ਨਹੀਂ ਹੈ, ਆਪ ਹੀ ਨੇ ਆਪ ਸਾਜਿਓ, ਆਪ ਹੀ ਨੇ ਰਚਿਓ ਨਾ, ਉਹ ਆਪਣੇ ਆਪ ਦੇ ਵਿੱਚ ਸਾਜਿਆ ਗਿਆ। ਤੁਸੀਂ ਕਹਿ ਨਹੀਂ ਸਕਦੇ ਕਿ ਕਿਸੇ ਨੇ ਬਣਾਇਆ ਹੈ, ਉਹ ਆਪ ਹੀ ਦੇ ਆਪ ਆਪਣੇ ਆਪ ਹੀ ਉਹ ਉਤਪੰਨ ਹੋਇਆ ਹੈ। ਤੇ ਇਵੇਂ ਪਰਮੇਸ਼ਰ ਵਾਹਿਗੁਰੂ ਜੀ ਸਾਰਿਆਂ ਤੋਂ ਭਿੰਨ ਹਨ, ਉਹਨਾਂ ਦਾ ਕੋਈ ਮਾਪਿਓ ਨਹੀਂ ਹੈ। ਨਾ ਤਾਂ ਉਹਦਾ ਕੋਈ ਰੂਪ ਰੇਖ ਹੈ, ਚੱਕਰ ਚਹਿਨਰ ਵਰਣ ਜਾਤ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇਖ ਕਹੂ ਕਹਿ ਨਾ ਸਕਦ ਕਹਿ, ਕੋਈ ਕਹਿ ਨਹੀਂ ਸਕਦਾ ਕਿ ਕਿਹੜਾ ਰੰਗ ਹੈ ਉਹਦਾ ਰੂਪ ਕਿਵੇਂ ਹੈ, ਕੋਈ ਦੱਸ ਨਹੀਂ ਜੇ ਸਕਦਾ। ਨਾ ਤਾਂ ਕੋਈ ਵਰਣ, ਸਾਰੇ ਵਰਣਾਂ ਤੋਂ ਬਾਹਰ ਹੈ ਵਾਹਿਗੁਰੂ ਪਰਮੇਸ਼ਰ ਜੀ, ਸੰਸਾਰ ਦੇ ਜੀ ਜਿਹੜੇ ਨੇ ਵਰਣ ਵਿੱਚ ਨੇ, ਜੂਨੀਆਂ ਦੇ ਵਿੱਚ ਨੇ, ਉਹ ਸਾਰਿਆਂ ਨੂੰ ਬਣਾਉਣ ਵਾਲਾ, ਇਸ ਲਈ ਸਾਰਿਆਂ ਤੋਂ ਵੱਖਰਾ ਲੈਦਾ, ਆਪਣੇ ਆਪ ਵਿੱਚ ਹੀ ਬਣਿਆ ਹੋਇਆ ਤੇ ਆਪਣੇ ਆਪ ਦੇ ਵਿੱਚ ਹੀ ਬੈਠਿਆ ਹੋਇਆ ਹੈ। ਤੇ ਉਹਨੂੰ ਕੋਈ ਭੁੱਖ ਪਿਆਸ ਨਹੀਂ, ਸਾਨੂੰ ਭੁੱਖ ਪਿਆਸ ਲੱਗਦੀ ਸਰੀਰ ਦਾ ਕਰਮ ਹੈ, ਤੇ ਰੱਜਾ ਧਾਇਆ ਸਾਨੂੰ ਜਿਹੜਾ ਹੈ ਇੱਧਰ ਉੱਧਰ ਭਜਣਾ ਪੈਂਦਾ ਮਾਇਆ ਇਕੱਠੀ ਕਰਨ ਨੂੰ, ਆਪਣੇ ਢਿੱਡ ਦੇ ਲਈ ਭੁੱਖ ਜਿਹੜੀ ਮਿਟਾਉਣ ਦੇ ਲਈ ਸਾਨੂੰ ਜਿਹੜਾ ਦੌੜਨਾ ਪੈਂਦਾ, ਨਹੀਂ ਤਾਂ ਦੁਨੀਆਂ ਦੇ ਵਿੱਚ ਅਸੀਂ ਭਟਕਦੇ ਫਿਰਦੇ ਹਾਂ। ਪਰਮੇਸ਼ਰ ਵਾਹਿਗੁਰੂ ਜੀ ਨੂੰ ਨਾ ਤਾਂ ਭੁੱਖ ਲੱਗਦੀ, ਨਾ ਤਾਂ ਪਿਆਸ ਲੱਗਦੀ ਹੈ, ਨਾ ਤਾਂ ਉਹ ਕਿਧਰੇ ਜਾਂਦੇ ਨੇ, ਨਾ ਕਿਧਰੇ ਆਉਂਦੇ ਨੇ, ਹਰ ਇੱਕ ਦੇ ਵਿੱਚ ਹਰ ਇੱਕ ਪਾਸੇ ਉਹੀ ਹਨ, ਕੋਈ ਉਹਨਾਂ ਤੋਂ ਬਾਹਰ ਨਹੀਂ, ਕੋਈ ਉਹਨਾਂ ਦੇ ਅੰਦਰ ਨਹੀਂ। ਇਹ ਬੜੀ ਕਮਾਲ ਦੀ ਰਮਸ ਦੀ ਗੱਲ ਹੈ ਕਿ ਹਰ ਇੱਕ ਪਾਸੇ ਹਰ ਇੱਕ ਤੱਤਵ ਦੇ ਵਿੱਚ ਉਹੀ ਵਰਤ ਰਿਹਾ, ਨਾ ਤਾਂ ਕੋਈ ਭੁੱਖ ਤ੍ਰੈ ਪਿਆਸ ਹੈ, ਹਰ ਇੱਕ ਦੇ ਵਿੱਚ ਵਰਤ ਕੇ ਵੀ ਸਾਧ ਸੰਗਤ ਸਾਰਿਆਂ ਤੋਂ ਨਿਰਲੇਪ ਬੈਠਿਆ। ਐਸਾ ਪਰਮੇਸ਼ਰ ਵਾਹਿਗੁਰੂ ਰਜਾ ਧਾਇਆ ਉਹ ਰਜਿਆ ਹੋਇਆ ਹੈ, ਉਹਨੂੰ ਕਿੱਧਰ ਜਾਣ ਆਉਣ ਦੀ ਲੋੜ ਨਹੀਂ ਹੈ। ਮਿਲਦਾ ਕਿਵੇਂ ਸਵਾਲ ਕੀਤਾ ਤਾਂ ਕਿਹਾ ਗੁਰਮਹਿ ਆਪ ਸਮੋਏ, ਜਿਹੜੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕਰ ਦਿੰਦੇ ਨੇ, ਗੁਰੂ ਦੇ ਅੱਗੇ ਰੱਖ ਦਿੰਦੇ ਹਨ, ਤੇ ਉਹਨਾਂ ਨੂੰ ਵਾਹਿਗੁਰੂ ਮਿਲ ਜਾਂਦਾ ਹੈ। ਗੁਰਮਹਿ ਆਪ ਸਮੋਏ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ, ਗੁਰੂ ਦੇ ਦਰ ਤੇ ਪੜ ਗਏ, ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾਲਤਾ ਦੁਆਰਾ ਉਹ ਪਰਮੇਸ਼ਰ ਮਿਲ ਜਾਂਦੇ ਹਨ। ਤੇ ਸ਼ਬਦ ਵਰਤਾਇਆ, ਗੁਰੂ ਕੀ ਕਰਦਾ, ਸ਼ਬਦ ਨਾਲ ਜੋੜਦਾ ਹੈ, ਜਿਹੜੇ ਸ਼ਬਦ ਨੂੰ ਵਰਤ ਲੈਂਦੇ ਨੇ ਸ਼ਬਦ ਦੀ ਕਮਾਈ ਕਰ ਲੈਂਦੇ ਹਨ, ਸ਼ਬਦ ਨੂੰ ਸੁਰਤ ਨਾਲ ਜੋੜ ਕਰਕੇ ਸਾਧ ਸੰਗਤ ਜੀ ਉਹ ਵਾਹਿਗੁਰੂ ਦੇ ਵਿੱਚ ਅੱਪੜ ਜਾਂਦੇ ਨੇ, ਪੁੱਜ ਜਾਂਦੇ ਨੇ, ਇੱਕਮਿੱਕ ਹੋ ਜਾਂਦੇ ਹਨ। ਸੋ ਇਸ ਲਈ ਗੁਰੂ ਜਿਹੜਾ ਹੈ ਉਹ ਕਿਰਪਾਲਤਾ ਕਰਕੇ ਨਾਮ ਦਿੰਦਾ ਹੈ, ਤੇ ਨਾਮ ਦੀ ਕਮਾਈ ਨਾਲ ਹੀ ਕੋਈ ਉਹਦੇ ਵਿੱਚ ਜਿਹੜਾ ਹੈ ਵਿਲੀਨ ਹੋ ਸਕਦਾ ਹੈ।
1: ਸੱਚ ਸਮਾਇਆ,
0: ਤੇ ਅੱਗੇ ਅਖੀਰ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ, ਸੱਚੇ ਹੀ ਪਤਿਆਏ, ਜਿਹੜੇ ਵਾਹਿਗੁਰੂ ਦੇ ਸੱਚੇ ਨਾਮ ਦਾ ਉਚਾਰਨ ਪਤਿਆਏ ਕਰਦੇ ਹਨ, ਸੱਚ ਸਮਾਇਆ ਉਹਦੇ ਵਿੱਚ ਹੀ ਸਮਾ ਜਾਂਦੇ ਹਨ। ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਰਾਮ ਰਾਮਾ ਕਹੋ ਕਹਿਬੇ ਮਾਹੇ ਵਿਵੇਕ, ਕਹਿੰਦੇ ਵਿਵੇਕ ਨਾਲ ਨਾਮ ਜਪਣਾ, ਨਾਮ ਤਾਂ ਹਰ ਕੋਈ ਜਪਦਾ ਹੈ। ਵਿਵੇਕ ਕੀ ਹੁੰਦਾ? ਵਿਵੇਕ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ, ਜਿਹੜਾ ਗੁਰੂ ਤੋਂ ਵਿਵੇਕ ਗਿਆਨ ਪ੍ਰਾਪਤ ਹੋ ਗਿਆ ਤੇ ਫਿਰ ਮੁਖ ਤੋਂ ਫਿਰ ਜਿਹੜੇ ਨਾਮ ਜਪਦੇ ਹਨ ਫਿਰ ਕੀ ਹੁੰਦਾ ਹੈ ਤਾਂ ਅੱਗੇ ਦੱਸਦੇ ਹਨ, ਇੱਕ ਸਮਾਨਾ ਇੱਕ ਮੈਂ, ਫਿਰ ਗੁਰੂ ਦੀ ਐਸੀ ਕਿਰਪਾ ਹੋ ਜਾਂਦੀ ਹੈ, ਇੱਕ ਅਨੇਕ ਹੈ ਮਿਲ ਗਿਆ, ਇੱਕ ਸਮਾਨਾ ਇੱਕ, ਇੱਕ ਜਿਹੜਾ ਹੈ ਜੋ ਜੀਵ ਉਹ ਅਨੇਕ ਦੇ ਵਿੱਚ ਮਿਲ ਜਾਂਦਾ। ਅਨੇਕ ਕੌਣ ਹੈ? ਵਾਹਿਗੁਰੂ। ਅਨੇਕ ਦੇ ਵਿੱਚ ਵੀ ਇਹ ਕਹਿਣਾ, ਜਾਪ ਸਾਹਿਬ ਵਿੱਚ ਦਸੇ ਪਾਤਸ਼ਾਹ ਜੀ ਆਖਦੇ ਹਨ, ਇੱਕ ਹੈ ਅਨੇਕ ਹੈ, ਅਨੇਕ ਹੈ ਫਿਰ ਇੱਕ, ਹਰ ਇੱਕ ਦੇ ਵਿੱਚ ਵੀ ਹੈ ਤੇ ਵਾਹਿਗੁਰੂ ਇੱਕ ਵੀ ਹੈ। ਕੈਸੀ ਕਮਾਲ ਹੈ, ਹਰ ਇੱਕ ਦੇ ਵਿੱਚ ਵੀ ਵਰਤ ਰਿਹਾ ਪਰ ਕੱਲਾ ਵੀ ਵਾਹਿਗੁਰੂ ਹੀ ਹੈ। ਇਵੇਂ ਹੀ ਸਾਧ ਸੰਗਤ ਜੀ ਉਸ ਅਨੇਕਤਾ ਦੇ ਵਿੱਚ ਸਮਾਉਣਾ ਹੈ ਨਾ ਤਾਂ ਕੀ ਕਰਨਾ ਪੈਂਦਾ? ਪਾਤਸ਼ਾਹ ਜੀ ਕਹਿੰਦੇ ਨੇ, ਸੱਚੇ ਹੀ ਪਤਿਆਏ, ਉਸ ਸੱਚ ਨਾਲ ਜੁੜਨ ਦੇ ਲਈ ਪਤਿਆਉਣਾ ਪੈਂਦਾ, ਨਾਮ ਜਪਣਾ ਪੈਂਦਾ, ਮੁੱਖੋ ਵਾਹਿਗੁਰੂ ਵਾਹਿਗੁਰੂ ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅੰਮ੍ਰਿਤ ਹੈ ਮਨ ਤਨ ਤ੍ਰਪੀਏ, ਵਾਰੰਵਾਰ ਨਾਮ ਦਾ ਉਚਾਰਨ ਕਰਨਾ ਪੈਂਦਾ। ਜਦੋਂ ਸੱਚ ਨੂੰ ਕੋਈ ਕਮਾਉਂਦਾ ਨਾ, ਉਹ ਫਿਰ ਸੱਚ ਵਿੱਚ ਹੀ ਸਮਾ ਜਾਂਦਾ ਹੈ, ਪਰਮੇਸ਼ਰ ਵਿੱਚ ਹੀ ਸਮਾ ਜਾਂਦਾ ਹੈ। ਨਾਮ ਜਪ ਜਪ ਕਰਕੇ ਸਾਧ ਸੰਗਤ ਜੀਓ, ਭਗਤ ਜਨ ਉਹਦੇ ਵਿੱਚ ਹੀ ਸਮਾ ਗਏ। ਸੋ ਇਵੇਂ ਪਵਿੱਤਰ ਉਪਦੇਸ਼ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਸਲੋਕ ਤੇ ਪੌੜੀ ਰਾਹੀਂ ਸ਼ਬਦ ਰਾਹੀਂ ਦੇ ਰਹੇ ਸਨ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਸਾਧ ਸੰਗਤ ਗੁਰੂ ਸਾਹਿਬ ਜੀ ਬਖਸ਼ਣ ਜੋਗੇ ਬਖਸ਼ ਲੈਣਾ ਜੀ। ਅਖੀਰਲੀਆਂ ਪੰਕਤੀਆਂ ਪੜ੍ਹ

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਜਪਚਲ ਨਗਰ ਸਾਹਿਬ ਵਿਖੇ ਕੀਰਤਨ ਦੀ ਹਾਜ਼ਰੀ ਪ੍ਰਦੋਏ ਬੇਨਤ ਸੰਗਤਾਲੋ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ। ਸੋ ਖਜ਼ਾਨੇ ਭਰਪੂਰ ਕਰਨਾ ਆਈਆਂ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਯਾਤਰਾ

ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸੇ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤੇ ਜੋ ਪੈ ਪਾਈਐ ਅਤਾਪ ਨਾਦ ਤਾਪਨਾ ਅਨੇਕ ਤਨ ਕਹਿਲ ਸਹਤ ਹੈ ਤਾਪ ਤੇ ਕੀਏ ਤੇ ਜੋ ਪੈ ਪਾਇਤ ਅਜਾਪ ਦੇ ਫੂਦਨਾ ਸਦੀਵ ਤੂੰ ਹੀ।

ਕਰਤ ਕੋਟ ਮ੍ਰਿਤ ਕੋ ਆਹਾਰ ਕੈ ਕਰਤ ਸਾਗ ਪੈ ਪਤਰ ਪਛ ਨਹੀਂ ਤਦਵ ਦੇਵ ਹੋਵਤ ਪ੍ਰਤੱਛ। ਕਈ ਗੀਤ ਗਾਨ ਗੰਧਰਵ ਰੀਤ ਕਈ ਵੇਦ ਸਾਸਤ੍ਰ ਵਿਦਿਆ ਪ੍ਰਤੀਤ ਕਹੂੰ ਗੀਤ ਕਹੂੰ ਵੇਦ ਰੀਤ ਜਗਿਆਦ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ। ਕਈ ਦੇਸ਼ ਦੇਸ਼ ਭਾਖਾ ਰਟੰਤ ਕਈ ਦੇਸ਼ ਦੇਸ਼ ਵਿਦਿਆ ਪੜੰਤ ਕਈ ਕਰਤ ਭਾਂਤ ਭਾਂਤਨ ਵਿਚਾਰ।

ਕਈ ਜਪਤ ਉਰਧ ਲਟਕੰਤ ਜਾਪ, ਕਈ ਜਪਤ ਜੋਗ ਕਲਪੰਕ ਪ੍ਰਜੰਤ ਨਹੀਂ ਤਦਬ ਤਾਸ ਪਾਇਤ ਨਾ ਅੰਤ, ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ, ਬਿਨ ਭਗਤ ਸਖਤ ਨਹੀਂ ਪਰਤ ਪਾਨ ਬਹੁ ਕਰਤ।

ਅਗੰਜ ਆਦ ਦੇਵ ਹੈ ਅਭੰਜ ਪੰਜ ਜਾਨੀਐ ਭੂਤ ਭੂਤ ਹੈ ਸਦਾ ਗੰਜ ਗੰਜ ਮਾਨੀਐ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ ਦਾਸ ਦੀਪ ਸਰਬ ਸਾਥ ਹੈ ਅਨਾਥ ਨਾਥ ਨਾਥ ਹੈ ਅਗ ਭੰਜ ਭੰਜ ਹੈ ਸਦਾ ਅਗੰਜ ਗੰਜ ਗੰਜ ਹੈ ਸਦੀਪ ਸਿੱਧ ਬ੍ਰਿਧ ਦਾ ਅਨੂਪ ਰੂਪ ਸਰੂਪ ਹੈ ਅਛਿਜ ਤੇਜ ਮਾਨੀਐ ਸਦੀਪ ਸਿੱਧ ਸੁੱਧ ਦਾ ਪ੍ਰਤਾਪ ਪੱਤਰ ਜਾਨੀਐ ਨਾ ਰਾਗ ਰੰਗ ਰੂਪ ਹੈ ਨਾ ਰੋਗ ਰਾਗ ਰੇਖ ਹੈ ਅਦੋਗ ਦਾਗ ਦਗ ਹੈ ਭੂਤ ਭਰਮ ਭੇਖ ਹੈ ਨਾ ਤਾਤਮਾਤ ਜਾਤ ਹੈ ਨਾ ਪਾਤ ਚਿਹਨ ਵਰਨ ਹੈ ਅਦੇਕ ਸੇਕ ਭੇਖ ਹੈ ਸਦੀਪ ਵਿਸ਼ਵ ਭਰਨ ਹੈ ਵਿਸ਼ੰਬਰ ਵਿਸ਼ਵਨਾਥ ਹੈ ਵਿਸ਼ੇਕ ਵਿਸ਼ਵ ਭਰਨ ਹੈ ਜਮੀ ਜਮਾਨ ਕੇ ਬਖੈ ਸਦੀਪ ਕਰਮ ਭਰਮ ਹੈ ਅਦਵੈਖ ਹੈ ਅਭੇਖ ਹੈ ਲੇਖਨਾਥ ਜਾਨੀਐ ਸਦੀਪ ਸਰਬ ਠੌਰ ਮੈਂ ਵਿਸ਼ੇਖ ਯਾਨ ਮਾਨੀਐ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ ਪੁਰਾਨ ਔ ਕੁਰਾਨ ਨੇਤ ਨੇਤ ਕਹਿ ਬਤਾਵਈ ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ ਗੰਜ ਆਦ ਦੇਵ ਹੈ ਕਹੋ ਸੁਕੈ ਸਪਾਈਐ ਜਮੀ ਜਮਾਨ ਕੇ ਬਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਟ ਹੈ ਨਾ ਘਾਟ ਬਾਟ ਹੋਤ ਹੈ ਨਹਾਨ ਹੈ ਨਾ ਪਾਨ ਹੈ ਸਮਾਨ ਰੂਪ ਜਾਨੀ

ਚਾਰ ਨਿਤ ਨਿਤ ਪੁਕਾਰੀ ਸਿਵ ਸਕਰ ਔਮੁਖ ਚਾਰ ਸਰਬ ਸਪਤ ਪਤਾਰ ਕੇ ਤਰ ਜਾਪ ਹੀ ਜਹ ਜਾਪ ਆਦਿ ਦੇਵ ਗਾਦ ਤੀਜਨ ਆਦਿ ਮੂਰਤ ਥਾਪ ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਕੀਨ ਸਰਬ ਠੌਰ ਰਹਿਓ ਬਿਰਾਜ ਤਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵਤਾ ਨੋ ਨ ਬ੍ਰਹਮ ਛਤਰੀ ਅਨਮਾਹੇ ਵੈਸਨੰ ਕੇ ਵਿਖੈ ਬਿਰਾਜ ਸੂਦਰ ਵੀ ਵਹ ਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸਿੱਖ ਸਰੂਪ ਰਾਤ ਦਿਵਸ ਨ ਮੱਧ ਉਰਧ ਨ ਭੂਮਿਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨਾ ਧਰਮ ਕਰਮ ਵਿਹੀਨ ਤੀਰਥ ਜਾਤਰ ਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਦ ਪਤਾਰ ਕੇ ਤਰ ਜਾਨੀ ਆ ਜੈ ਜੋਤ ਸੇਸ ਨਾਮ ਸਾਸ ਬਨ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਗਰਭ ਸੋਧ ਸੋਧ ਹਟੇ ਸਭੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਬ ਗਵਾਏ ਕਿਨਰਸ ਗਰਭ ਪੜਤ ਪੜਤ ਥਕੇ ਮਹਾ

ਸਰਵ ਗੰਜਨ ਸਰਵ ਭੰਜਨ ਸਰਵ ਤੀਨ ਭੀਤ ਸਰਵ ਕਰਤਾ ਸਰਵ ਹਰਤਾ ਸਰਵ ਧਿਆਨ ਦੇਖ ਚੱਕਰ ਚੈਨ ਪਰਨ ਜਾਕੋ ਜਾਤ ਪਾਤ ਨ ਭੀਖ ਰੂਪ ਰੇਖ ਨ ਰੰਗ ਜਾਕੋ ਰਾਗ ਰੂਪ ਨ ਰੰਗ ਸਰਵ ਨਾਇਕ ਸਰਵ ਖਾਇਕ ਸਰਵ ਤੀਨ ਭੰਗ ਸਰਵਦਾਤਾ ਸਰਵ ਗਿਆਤਾ ਸਰਵ ਕੋ ਪ੍ਰਤਪਾਲ ਦੀਨ ਬੰਦ ਦਿਆਲ ਸੁਆਮੀ।

ਸ੍ਰੀ ਪਦ ਪਰਮ ਪੁਰਖ ਅਪੰਜ ਧਰਮ ਕੇ ਅਨਕਰਮ ਜਿਤ ਕੀਨ ਤੋਂ ਪਸਾਰ ਦੇਵ ਦੇਵ ਗੰਧਰਵ ਕਿੰਨਰ ਮੱਚ ਕਛ ਅਪਾਰ ਭੂਮਿਕਾ ਜਲੀ ਤਲੇ ਮਾਨੀਆ ਜਹ ਨਾਮ ਦੁਸ਼ਟ ਹਰਤਾ ਸਪੁਸ਼ਟ ਕਰਤਾ ਸ੍ਰਿਸ਼ਟ ਹਰਤਾ ਕਾਮ ਦੁਸ਼ਟ ਹਰਨਾ ਸ੍ਰਿਸ਼ਟ ਕਰਨਾ ਦਿਆਲ ਲਾਲ ਗੋਬਿੰਦ ਮਿੱਤਰ ਪਾਲਕ ਸਤਰ ਖਾਲਕ

ਨਿਜ ਭਾਵ ਸਰਬ ਭੁਗਤਾ ਸਰਬ ਜੁਗਤਾ ਸਰਬ ਕਰਮ ਪ੍ਰਵੀਨ ਸਰਬ ਖੰਡਨ ਸਰਬ ਦੰਡਨ ਸਰਬ ਕਰਮ ਅਧੀਨ ਸਰਬ ਸਿਮਰਤਨ ਸਰਬ ਸਾਸਤਰਨ ਸਰਬ ਵੇਦ ਵਿਚਾਰ ਦੁਸ਼ਟ ਹਰਤਾ ਵਿਸਵਰਤ।

ਸ੍ਰਿਸ਼ਟ ਚਾਰ ਵਿਚਾਰ ਜਿੱਤੇ ਜਾਣੀਆਂ ਸਭਚਾਰ ਆਦਿ ਵਪਾਰ ਸ੍ਰੀ ਪਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰ ਉਪੇਂਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਭਿਵਨਾ ਪਾਵਈ ਸਿਵਰ ਦਰੋ ਮੁਖ ਚਾਰ ਕੋਟ ਇੰਦਰ ਉਪੇਂਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਾਏ ਥੱਕੇ ਸਵੈ ਗੁਣ ਚਕਰਤ ਭੇ ਮੁਖ ਚਾਰ ਆਦਿ ਅੰਤ ਨਾ ਮੱਧ ਜਾਂ ਕੋ ਭੂਤ ਭਵ ਭਵਾਨ ਸਤ ਦੁਆਪਰ ਤ੍ਰਿਤੀਆ ਕਲ ਯੁਗ ਚਤ

ਸਾਧਕ ਬੇਦ ਬਿਆਸਕ ਮੁਨ ਮਹਾਨ ਅਨੰਤ ਧਿਆਏ ਧਿਆਏ ਥੱਕੇ ਸਬੈ ਕਰ ਕੋਟ ਕਸ਼ਟ ਦੁਰੰਤ ਗਾਏ ਗਾਏ ਥੱਕੇ ਗੰਧਰਵ ਨਾਚ ਪੱਛਰ ਪਾਰ ਸੋਧ ਸੋਧ ਥੱਕੇ ਮਹਾਸੁਰ ਪਾਇਓ ਨੈ ਭਾਰ ਤੁਆ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਓ ਬੈਨ ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਕਲ ਬਿਤੈਨ ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ ਕੌਣ ਧਰਮ ਕੋ ਕਰਮ ਹੈ ਕਹੋ ਸਕਲ ਵਿਸਥਾਰ ਦੋਹਰਾ ਕਹ ਜੀਤਵ ਕਾ ਮਰਨ ਹੈ।

ਸੁਰਾ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਵਿਚਾਰ ਤੋ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਨ ਅਸੁਰ ਵਿਹੰਡਨ ਦੁਸ਼ਟ ਨਿਕੰਦਨ ਆਦਿ ਪ੍ਰਤੇ ਚਸੁਰਾ ਸਰ ਮਾਰਨ ਪਤਿਤ ਧਾਮ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਦ ਦੰਡੇ ਅਲਖ ਮਤੇ ਜੈ ਜੈ ਹੋ ਸੀ ਮੈਂ ਖਾਸਰ ਮਰਦਨ ਰਮਕ ਪ੍ਰਤਨ ਛਤਰ ਛਿਤੇ ਹਾਂ ਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪੇ ਅਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਤੂੰ

ਜੈ ਹੋ ਸੀ ਮੈਂ ਖਾਸਰ ਮਰਦਨ ਰਮਕ ਬਰਦਨ ਆਦ ਬਿਰਤੀ ਡਾਵਰੂ ਡਵੰਕੈ ਬਬਰ ਬਵੰਕੈ ਭੁਜਾ ਫਰੰਕੈ ਤੇਜ ਬਰੰਗ ਲੰਕੁੜੀਆ ਫਾਂਦਾ ਆਯੁਧ ਬਾਂਧਾ ਸੈਨ ਵਿਮਰਦਨ ਕਾਲ ਸੁਰੰਗ ਅਸ਼ਟਾਇਤ ਚਮਕੈ ਭੁਖਣ ਤਮਕੈ ਅਸ ਚਮਕੈ ਫੁੰਗ ਫਨੰਗ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਰਮਕ ਬਰਦਨ ਦੈਤ ਜਿਣੰ ਚੰਡਾ ਸੁਰ ਚੰਡਨ ਮੁੰਡ ਬਿਮੁੰਡਨ ਖੰਡ ਅਖੰਡਨ ਖੂਨ ਕਿਤੇ ਦਾਮਨੀ ਦਮੰਕਣ ਤੁਜਾ ਫਰੰਕਣ ਪਣੀ ਫੁੰਕਾਰਨ ਜੋਧ ਜਿਤੇ ਸਰਧਾਰ ਬਿਬਰਕਣ ਦੁਸ਼ਟ ਪ੍ਰਕਰਕਣ ਪੁਸ਼ਟ ਪ੍ਰ

ਜੈ ਹੋ ਸੀ ਮੈਂ ਕਾਸੁਰ ਮਰਦਨ ਆਦ ਜੁਗਾਦ ਅਗਾਧ ਗਤੀ ਖਤਰੀਆਣ ਖਤੰਗੀ ਅਭੈ ਭੰਗੀ ਆਦ ਨੰਗੀ ਅਗਾਧ ਗਤੀ ਬ੍ਰਿੜ ਲਾਚ ਬਿਹੰਡਨ ਚੁਰ ਦੰਡਨ ਤੀਜ ਪ੍ਰਚੰਡਨ ਆਦ ਪ੍ਰਤੈ ਸੁਰ ਨਰ ਪ੍ਰਤਪਾਲਨ ਪਤਿ ਤੁ ਧਾਰਨ ਦੁਸ਼ਟ ਨਿਵਾਰਨ ਤੂ ਖਰੇ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਵਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸ਼ੇ ਉਨਤਨ ਨਾਸੇ ਜੋਤ ਪ੍ਰਕਾਸ਼ੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਧਰਖਣ ਬਿਤਲ ਤਲੇ ਅਸ਼ਟਾਇਤ ਬਾਹਣ ਬੋਲ ਬਾਹਣ ਸੰਤ ਪਨਾਹਣ ਗੂੜ ਗਤੇ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਆਦਨਾਥ ਅਗਾਧ ਬ੍ਰਤੀ ਦੁਖ ਦੁਖ ਪ੍ਰਭਛਣ ਸੇਵਕ ਰੱਛਣ ਸੰਤ ਪ੍ਰਤੱਛਣ ਸੁਧ ਸਰੇ ਸਾਰੰਗ ਸੁਨਾਹੇ ਦੁਸ਼ਟ ਪ੍ਰਤਾਹੇ ਅਰਦਲਗਾ

ਜੋਤਿ ਤੀਲੀ ਤੁੰਦ ਮਤੀ ਅਸਤਾ ਚਮਕਣ ਸਤਰ ਚਮਕਣ ਦਾਮਨ ਦਮਕਣ ਆਦਿ ਵਰਤੀ ਡੁਗ ਡੁਗੀ ਦਮੰਕੈ ਬਾਗ ਬਬੰਕੈ ਭੁਜਾ ਫਰੰਕੈ ਸੁਧ ਗਤੀ ਜੈ ਜੈ ਹੋ ਸੀ ਮੈਂ ਕਾਸੁਰ ਮਰਦਨ ਆਦਿ ਜੁਗਾਦ ਅਨਾਦ ਮਤੀ ਚਸੁਰਾਸੁਰ ਮਾਨ ਨਰਕ ਨਿਵਾਰਨ ਪਤਿਤ।

ਤੁਮਰ ਵਿਧੁੰਸਨ ਆਦਿ ਕਥੇ ਰਗਤਾਸੁਰ ਮਰਦਨ ਚੰਡ ਚਕਰਦਨ ਦਾਨ ਵਰਦਨ ਬਿੜਾਲ ਬਧੇ ਸਰਦਾਰ ਵਿਵਰਖਣ ਦੁਸ਼ਟਨ ਧਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਤੁਝੇ ਧੂਮਰਾਜ ਵਿਧੁੰਸਨ ਸ੍ਰੋਣਤ ਚੁੰਸਨ ਸੋਮਨ ਪਾ

ਇਨਨ ਕੀ ਪ੍ਰਤਪਾਲ ਕਰਨ ਸੰਤ ਪਾਰਕ ਨੀਮਨਕਾਰ ਹੈ ਪੱਚ ਪਸੂ ਨਗ ਨਾਗ ਨਰਾਤ ਸਰਬ ਸਮਾ ਸਭ ਕੋ ਪ੍ਰਤਪਾਰ ਹੈ ਭੋਗਤ ਹੈ ਜਲਮੈ ਤਲਮੈ ਪਲਮੈ ਕਲਕੇ ਨਹੀਂ ਕਰਮ ਵਿਚਾਰ ਹੈ ਦੀਨ ਦਿਆਲ ਦਿਆ ਨਿਤ ਦੁਖਨ ਦੇਖਤ ਹੈ ਪ੍ਰਦੇਤ ਨਹਾਰ ਹੈ ਦਾਹਤ ਹੈ ਦੁਖ ਦੁਖਨ ਕਾ ਦਲ ਦੂਜਨ ਕੇ ਪਲਮੈ ਦਲ ਡਾਰ ਹੈ ਖੰਡ ਖੰਡ ਪ੍ਰਚੰਡ ਪਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰਾ ਪਾਰ ਨਾ ਪਾ ਸਕੈ ਪਦਮਾ ਪਦਵੀਤ ਦੇਵ ਭੇਦ ਉਚਾਰ ਹੈ ਰੋਜੀ ਰਾਜ ਬਿਲੋਕਤ ਰਾਜ ਗੁਰੂ ਗੁਰਹਾਨ ਕੀ ਰੋਜੀ ਨਾ ਟਾਰਾ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਕ ਭਵਾਨ ਬਣਾਏ ਦੇਵ ਦੇਵ ਖਪੇ ਅਹੰਗ ਮੇਵ ਨਾ ਭੇਵ ਲਖਿਓ ਬ੍ਰਹਮ ਸਿਵ ਭਰਮਾਏ ਵੇਦ ਪੁਰਾਣ ਕਦੇਵ ਕੁਰਾਨ ਹਸੇਵ ਥੱਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉਂਗਨ ਸ੍ਰੀ ਪਦਮਾਵਤ ਪਾਏ ਆਦ ਅਨੰਤ ਅਗਾਧ ਦਵੈਕਸ ਭੂਤ ਭਵਿਕ ਭਵਾਨ ਅਪ ਹੈ ਹੈ ਅੰਤ ਬੀਨ ਅਨਾਤਮਾ ਬਦਾ ਕਦੋ ਛਿਦਰਛਾ ਹੈ ਲੋਕਨ ਕੇ ਕਰਤਾ ਹਰਤਾ ਜਲ ਮੈਂ ਤਲ ਮੈਂ ਵਰਤਾ ਪ੍ਰਭਾ ਹੈ ਦੀਨ ਦਿਆਲ ਦਿਆਗਰ ਸ੍ਰੀ ਪਦ ਸੁੰਦਰ ਸ੍ਰੀ ਪਦਮਾਵਤ ਏ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਗ ਨ ਭੋਗ ਨ ਭੈ ਹੈ ਦੇਹ ਬੀਨ ਸਨੇਹ ਸਬੂਤਨੇ ਬ੍ਰਿਕਤ ਅਗੇਹ ਅਛਾ ਹੈ ਜਾਨ ਕੋ ਦੇਤ ਅਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਵਤ ਲੈ ਹੈ ਰੋਗੰਤੇ ਅਰਸੋਗੰਤੇ ਜਲ ਜੋਗੰਤੇ ਬਭਾਤ ਬਚਾਵੈ ਸਤਰੋ ਨੇਕ ਚਲਾਵਤ ਗਾਵ ਤਉ ਤਨੇਕ ਨ ਲਾਗਨ ਪਾਵੈ ਰਾਗਤ ਹੈ ਆਪਣੋ ਕਰਦਾ ਕਰ ਪਾਪ ਸੰਭੂ ਨਾ ਪੇਟਨ ਪਾਵੈ ਔਰ ਕੀ ਬਾਤ ਕਹਾਂ ਕਹਤੋ ਸਾਉ ਸੋ ਪੇਟ ਹੀ ਕੇ ਪਟ ਬੀਜ ਬਚਾਵੈ ਜਾਚ ਬਜੰਗ ਸਦਾਨਵ ਦੇਵ ਭੇਵ ਤੁਮੈ

ਫਤਿਹ। ਤੁਸੀਆਂ ਦੇ ਜੈਕਾਰੇ ਜਾਵੇ ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ।

पतत पावन भगत वत्सल करुणा निधान जुगाहो जुग अटल।

ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ

ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਪਾਲਕ ਪੁੱਤਰ ਅਜੀਤ ਸਿੰਘ ਜਿਹਨੂੰ ਮਾਤਾ ਸੁੰਦਰੀ ਜੀ ਨੇ ਪਾਲ ਪੋਸ ਕੇ ਵੱਡਾ ਕਰਨਾ ਕੀਤਾ, ਉਹਦਾ ਅੱਗੇ ਲੜਕਾ ਹੋਇਆ, ਉਹਦਾ ਨਾਮ ਸੀ ਹੱਠੀ ਸਿੰਘ। ਉਹ ਹੱਠੀ ਸਿੰਘ ਦਾ ਇਤਿਹਾਸ ਜਿਹੜਾ ਹੈ ਕਵੀ ਰਾਜ ਜੀ ਨੇ ਜੋ ਇੱਥੇ ਵਰਣਨ ਕਰਨਾ ਕੀਤਾ, ਦਰਜ ਕਰਨਾ ਕੀਤਾ, ਉਹ ਆਪਨੇ ਸਰਵਣ ਕੀਤਾ। ਕਿਸ ਤਰ੍ਹਾਂ ਸਾਧ ਸੰਗਤ ਜੀ ਇਹਨੂੰ ਬਚਾਉਣ ਦੇ ਲਈ ਮਾਤਾ ਜੀ ਦਿੱਲੀ ਨੂੰ ਛੱਡ ਕਰਕੇ ਮਥੁਰਾ ਦੇ ਵਿੱਚ ਆਏ, ਇਹਨੂੰ ਬਹੁਤ ਪਿਆਰ ਦੇ ਨਾਲ ਗੁਰਬਾਣੀ ਪੜ੍ਹਾਈ ਮਾਤਾ ਜੀ ਨੇ, ਅਤੇ ਇਹੀ ਚਾਹੁੰਦੇ ਸਨ ਕਿ ਬਾਣੀ ਪੜ੍ਹ ਕਰਕੇ ਸੇਵਾ ਸਿਮਰਨ ਕਰਕੇ ਇਹਦਾ ਜੀਵਨ ਜਿਹੜਾ ਹੈ ਸਫਲ ਹੋ ਜਾਵੇ। ਲੇਕਿਨ ਕਈ ਵਾਰੀ ਪਿਆਰਿਓ ਆਪਾਂ ਵੇਖਦੇ ਨਾ ਕਿ ਮਹਾਰਾਜ ਜੀ ਨੇ ਵੀ ਇੱਕ ਬਹੁਤ ਪਿਆਰਾ ਗੁਰਬਾਣੀ ਦੇ ਵਿੱਚ ਦ੍ਰਿਸ਼ਟਾਂਤ ਦੇਣਾ ਕੀਤਾ। ਮਹਾਰਾਜ ਨੇ ਕਿਹਾ ਕਿ ਬਿਮਲ ਮਝਾਰ ਬਸਸ ਨਿਰ

ਜਾਨਸ ਰੇਮ ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇਮ। ਕਿ ਜਿਸ ਤਰ੍ਹਾਂ ਸਾਧ ਸਿੰਘਾਂ ਜੀ ਮਹਾਰਾਜ ਜੀ ਨੇ ਜੋ ਬਚਨ ਕੀਤਾ ਪੂਰਾ ਇਸ ਸਾਖੀ ਦੇ ਉੱਤੇ ਉਹ ਬਚਨ ਢੁਕਦਾ। ਬਿਮਲ ਦਾ ਮਤਲਬ ਕਿ ਸਰੋਵਰ ਦੇ ਵਿੱਚ ਉਹਦੇ ਵਿੱਚ ਸਾਧ ਸਿੰਘਾਂ ਜੀ ਜਲ ਹੈ, ਜਲ ਦੇ ਵਿੱਚ ਕਮਲ ਦਾ ਫੁੱਲ ਹੁੰਦਾ ਅਤੇ ਕਮਲ ਦਾ ਫੁੱਲ ਜਦੋਂ ਖਿੜਦਾ ਨਾ ਪਿਆਰਿਓ ਅਤੇ ਉਸ ਕਮਲ ਦੇ ਫੁੱਲ ਦੇ ਵਿੱਚ ਅਤੇ ਮਕਰੰਦ ਰਸ ਹੁੰਦਾ, ਉਹਦੇ ਅੰਦਰ ਖੁਸ਼ਬੂ ਹੁੰਦੀ ਹੈ। ਲੇਕਿਨ ਉਹੀ ਪਾਣੀ ਦੇ ਸੋਮੇ ਦੇ ਵਿੱਚ ਸਰੋਵਰ ਦੇ ਵਿੱਚ ਆਪਣਾ ਡੱਡੂ ਜਿਹੜਾ ਹੈ ਉਹ ਵੀ ਰਹਿੰਦਾ, ਲੇਕਿਨ ਡੱਡੂ ਸਾਧ ਸਿੰਘਾਂ ਜੀ ਸਦਾ ਪਾਣੀ ਦੇ ਵਿੱਚ ਸਰੋਵਰ ਦੇ ਵਿੱਚ ਰਹਿੰਦਾ, ਲੇਕਿਨ ਉਹਦਾ ਯਾਰਾਨਾ ਜਿਹੜਾ ਹੈ ਉਹ ਕਮਲ ਫੁੱਲ ਦੇ ਨਾਲ ਨਹੀਂ ਹੁੰਦਾ। ਕਮਲ ਫੁੱਲ ਦੇ ਕੋਲ ਵੀ ਆ ਕਰਕੇ ਉਹਦੇ ਹੇਠਾਂ ਜੋ ਗੰਦਗੀ ਹੁੰਦੀ ਹੈ, ਸਿਬਾਲ ਹੁੰਦਾ ਹੈ, ਉਹ ਉਹਦਾ ਪਖਸ਼ਣ ਕਰਦਾ। ਅਤੇ ਔਰ ਇੱਕ ਜੇ ਆਪਾਂ ਵੇਖਦੇ ਹਾਂ ਭੌਰਾ ਜਿਹੜਾ ਹੁੰਦਾ, ਭੌਰਾ ਬਿਸ਼ੱਕ ਪਿਆਰਿਓ ਉਹ ਜ਼ਿਆਦਾ ਸਮਾਂ ਇਹਦੇ ਵਿੱਚ ਸਰੋਵਰ ਦੇ ਵਿੱਚ ਇੱਥੇ ਨਹੀਂ ਹੋਇਆ ਕਰਦਾ, ਬਹੁਤ ਦੂਰ ਰਹਿੰਦਾ। ਲੇਕਿਨ ਜਦੋਂ ਕਮਲ ਦਾ ਫੁੱਲ ਖਿੜਦਾ ਉਹ ਭੌਰਾ ਆ ਕਰਕੇ ਕਮਲ ਦੇ ਫੁੱਲ ਦੇ ਵਿੱਚੋਂ ਮਕਰੰਦ ਰਸ ਖੁਸ਼ਬੂ ਚੰਗਿਆਈ ਜਿਹੜੀ ਹੈ ਉਹ ਲੈ ਕਰਕੇ ਚੱਲ ਜਾਂਦਾ, ਉਹ ਲਾਹਾ ਲੈ ਕੇ ਚੱਲ ਜਾਂਦਾ। ਲੇਕਿਨ ਡੱਡੂ ਜਿਹੜਾ ਹੈ ਉਹ ਹੀ ਸਰੋਵਰ ਦੇ ਵਿੱਚ ਪਾਣੀ ਦੇ ਵਿੱਚ ਰਹਿ ਕਰਕੇ ਉਹ ਗੰਦਗੀ ਦਾ ਪਖਸ਼ਣ ਕਰਦਾ ਹੈ। ਇਸ ਤਰ੍ਹਾਂ ਹੀ ਸਾਧ ਸਿੰਘਾਂ ਜੀ ਕਈ ਵਾਰੀ ਇਹ ਹੁੰਦਾ ਆਪਾਂ ਵੇਖਦੇ ਹਾਂ। ਮਹਾਰਾਜ ਨੇ ਕਿਹਾ ਨਾ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਕਈ ਧਾਰਮਿਕ ਅਸਥਾਨਾਂ ਦੇ ਵਿੱਚ ਧਾਰਮਿਕ ਸਰੋਤ ਜਿਹੜੇ ਹੁੰਦੇ ਇੱਥੇ ਰਹਿ ਕਰਕੇ ਦੇਖੋ ਇੱਥੇ ਵੀ ਉਹ ਗੰਦਗੀ ਦਾ ਪਖਸ਼ਣ ਕਰਦੇ। ਭਾਈ ਸੇਵਾਦਾਰ ਉਹ ਕੀ ਕਰਦੇ ਭਾਈ, ਤੁਰੋ ਅੱਗੇ। ਉਹ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਰਹਿਣਾ, ਗੁਰੂ ਘਰ ਦੇ ਵਿੱਚ ਰਹਿ ਕਰਕੇ ਤੇ ਇੱਥੇ ਵੀ ਸਦਾ ਹੀ ਗੰਦਗੀ ਦੇ ਵਿੱਚ, ਕਿਉਂਕਿ ਗੁਰਬਾਣੀ ਦਾ ਗੁਰੂ ਘਰ ਦੇ ਵਿੱਚ ਸਦਾ ਪ੍ਰਵਾਹ ਚੱਲਦਾ, ਨਾਮ ਬਾਣੀ ਦਾ ਸੇਵਾ ਸਿਮਰਨ ਦਾ ਪ੍ਰਵਾਹ ਚੱਲਦਾ। ਲੇਕਿਨ ਪਿਆਰਿਓ ਉਹ ਉਹਦੇ ਵਿੱਚ ਆ ਕਰਕੇ ਲਾਹਾ ਨਹੀਂ ਲੈਂਦੇ ਹਨ, ਰਹਿਣਗੇ ਗੁਰੂ ਘਰ ਦੇ ਵਿੱਚ। ਇੱਥੇ ਵੀ ਆ ਕਰਕੇ ਗੰਦ ਮੰਦ ਨੂੰ ਉਹਨਾਂ ਨੇ ਫਲੋਰਨਾ ਹੈ। ਇਹ ਉਹੋ ਜਿਹੇ ਮਨਮੁਖ ਬੰਦੇ ਜਿਹੜੇ ਹਨ ਉਹ ਮੂਲ ਗਵਾ ਕੇ ਚੱਲ ਜਾਂਦੇ। ਕੋਈ ਗੁਰਮੁਖ ਪਿਆਰਾ ਪਿਆਰਿਓ ਕਈ ਵਾਰੀ ਇਹ ਵੀ ਵੇਖੀਦਾ ਕਦੇ ਕਦਾਂ ਹੀ ਆਉਂਦਾ, ਲੇਕਿਨ ਜਦੋਂ ਆਉਂਦਾ ਉਹ ਲਾਹਾ ਲੈ ਕਰਕੇ ਚੱਲ ਜਾਂਦਾ। ਇਸ ਤਰ੍ਹਾਂ ਹੀ ਹੱਠੀ ਸਿੰਘ ਵੀ ਗੁਰੂ ਘਰ ਦੇ ਵਿੱਚ ਰਹਿ ਰਿਹਾ। ਮਾਤਾ ਜੀ ਨੇ ਇਹਨੂੰ ਬਾਣੀ ਪੜਾਈ, ਬਾਣੀ ਦਾ ਬੋਧ ਕਰਾਉਣਾ ਕੀਤਾ, ਨਾਮ ਬਾਣੀ ਦੇ ਨਾਲ ਜੋੜਨ ਦਾ ਯਤਨ ਕਰਨਾ ਕੀਤਾ। ਇਹੀ ਚਾਹੁੰਦੇ ਸੀ ਕਿ ਵਧੀਆ ਇਹਦਾ ਜੀਵਨ ਬਣ ਜਾਵੇ। ਲੇਕਿਨ ਪਿਆਰਿਓ ਇਹਦਾ ਜੀਵਨ ਬੜਾ ਭ੍ਰਿਸ਼ਟ ਹੋ ਗਿਆ। ਇਹਦੇ ਮਨ ਵਿੱਚ ਆਇਆ ਕਿ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਜਿਹੜੀ ਹੈ ਇਹ ਬਾਣੀ ਕਰਕੇ ਹੈ। ਬਾਣੀ ਕਰਕੇ ਮਹਾਰਾਜ ਨੇ ਬਾਣੀ ਦਾ ਉਚਾਰਨ ਕਰਨਾ ਕੀਤਾ, ਤਾਂ ਜਾ ਕਰਕੇ ਸੰਗਤਾਂ ਸਤਿਗੁਰੂ ਮਹਾਰਾਜ ਜੀ ਦੀ ਪੂਜਾ ਕਰਦੀ ਹੈ। ਇਹਦੇ ਮਨ ਵਿੱਚ ਆਇਆ ਕਿ ਮੈਂ ਵੀ ਜੇ ਬਾਣੀ ਉਚਾਰਨ ਕਰਾਂ ਤੇ ਲੋਕਾਂ ਨੇ ਮੇਰੀ ਵੀ ਪੂਜਾ ਕਰਨੀ। ਇਹਨੇ ਪਿਆਰਿਓ ਪੜ੍ਹਾਈ ਲਿਖਾਈ ਕੀਤੀ, ਇਹਨੇ ਬਹੁਤ ਯਤਨ ਕਰਨਾ ਕੀਤਾ ਕਿ ਮੈਂ ਕਵੀਸ਼ਰੀ ਕਰਾਂ, ਬਾਣੀ ਦੀ ਰਚਨਾ ਕਰਾਂ। ਸੱਚ ਜਾਣੋ ਪਿਆਰਿਓ ਇੱਕ ਸ਼ਬਦ ਵੀ ਇਹ ਤੋਂ ਨਹੀਂ ਬਣਿਆ। ਜਦੋਂ ਨਹੀਂ ਬਣਿਆ ਤੇ ਇਹਨੇ ਫਿਰ ਇਹ ਬੇਈਮਾਨੀ

ਤੇ ਆਪਣੇ ਜਿਹੜੇ ਚੇਲੇ ਵਾਲੇ ਜਿਹੜੇ ਹਨ ਇਹਨੂੰ ਮੰਨਣ ਵਾਲੇ ਮੁਰੀਦ ਜਿਹੜੇ ਉਹਨਾਂ ਨੂੰ ਕਹਿੰਦਾ ਕਿ ਦੇਖੋ ਜੀ ਆਹ ਬਾਣੀ ਮੈਨੂੰ ਉਤਰੀ ਹੈ, ਆਹ ਸ਼ਬਦ ਮੈਨੂੰ ਉਤਰਿਆ, ਵਾਹਿਗੁਰੂ ਜੀ ਨੇ ਇਹ ਬਾਣੀ ਦਾ ਕਲਾਮ ਮੈਨੂੰ ਭੇਜਿਆ ਉਹਨਾਂ ਨੂੰ ਸੁਣਾਉਂਦਾ। ਇਹ ਗੱਲ ਦਾ ਜਦੋਂ ਪਤਾ ਮਾਤਾ ਜੀ ਨੂੰ ਚੱਲਿਆ, ਮਾਤਾ ਜੀ ਬਾਣੀ ਦੇ ਬੜੇ ਅਭਿਆਸੀ ਸਨ, ਮਾਤਾ ਜੀ ਨੇ ਜਦੋਂ ਵੇਖਿਆ ਕਹਿਣ ਲੱਗੇ ਬੇਈਮਾਨਾ ਇਹ ਤਾਂ ਗੁਰਬਾਣੀ ਦਾ ਸ਼ਬਦ ਹੈ, ਫਲਾਣੇ ਰਾਗ ਦਾ ਸ਼ਬਦ ਹੈ, ਤਾਂ ਉਸ ਉੱਥੇ ਸ਼ਬਦ ਆਉਂਦਾ। ਕਹਿਣ ਲੱਗਾ ਨਹੀਂ ਮਾਤਾ ਜੀ ਇਹ ਮੇਰੀ ਰਚਨਾ ਹੈ, ਮੈਂ ਸ਼ਬਦ ਉਚਾਰਨ ਕਰਨਾ ਕੀਤਾ। ਮਾਤਾ ਜੀ ਨੇ ਉਹਨੂੰ ਸਮਝਾਇਆ ਕਿ ਭਾਈ ਕਿ ਜੋ ਮਰਜ਼ੀ ਕਰ ਲੈ ਭਾਈ, ਤੂੰ ਬਾਣੀ ਦੇ ਵਿੱਚ ਰਲਾ ਨਾ ਕਰਨਾ ਕਰ, ਇਹੋ ਜਿਹੇ ਖੋਟੇ ਕੰਮ ਨਾ ਕਰਨਾ ਕਰ। ਦੇਖ ਸਤਿਗੁਰੂ ਮਹਾਰਾਜ ਜੀ ਨੇ ਕਿ ਜਿਹੜਾ ਰਾਮ ਰਾਏ ਜਿਹੜਾ ਹੈ ਉਹਨੇ ਸਿਰਫ ਦੇਖੋ ਚਾਤੁਰਤਾਈ ਦੇ ਲਈ ਤੇ ਉਹ ਆਪਣੀ ਵਡਿਆਈ ਕਰਨ ਦੇ ਲਈ ਔਰੰਗਜ਼ੇਬ ਦੇ ਪ੍ਰਭਾਵ ਦੇ ਹੇਠ ਆ ਕਰਕੇ ਮਿੱਟੀ ਮੁਸਲਮਾਨ ਕੀ ਇਹ ਜੋ ਸ਼ਬਦ ਉਚਾਰਨ ਕੀਤਾ ਉਹਦੀ ਥਾਂ ਤੇ ਉਹਨੇ ਕਹਿ ਦਿੱਤਾ ਕਿ ਨਹੀਂ ਜੀ ਇਹ ਤਾਂ ਗਲਤ ਹੈ, ਇਹ ਤਾਂ ਲਿਖਾਰੀ ਨੇ ਗਲਤ ਲਿਖ ਦਿੱਤਾ, ਅਸਲ ਦੇ ਵਿੱਚ ਪਾਠ ਹੈ ਮਿੱਟੀ ਬੇਈਮਾਨ ਕੀ, ਇਹਨੇ ਮੁਸਲਮਾਨ ਦੀ ਥਾਂ ਬੇਈਮਾਨ ਜਿਹੜਾ ਹੈ ਇਹ ਵਰਤਿਆ। ਸਿਰਫ ਮੁਸਲਮਾਨ ਤੇ ਬੇਈਮਾਨ ਇਹਦੇ ਇੰਨਾ ਕੁ ਇਹਨੇ ਰੜਾ ਕਰਨਾ ਕੀਤਾ। ਮਹਾਰਾਜ ਨੂੰ ਪਤਾ ਚੱਲਿਆ ਕਿ ਇਹਨੇ ਸਿਧਾਂਤ ਦੇ ਨਾਲ ਗੁਰਬਾਣੀ ਦੇ ਨਾਲ ਖਿਲਵਾੜ ਕੀਤਾ। ਗੁਰੂ ਮਹਾਰਾਜ ਜੀ ਨੇ ਇਹਨੂੰ ਨਹੀਂ ਬਖਸ਼ਿਆ, ਆਪਣਾ ਵੱਡਾ ਜੇਠਾ ਲੜਕਾ ਲਾਇਕ ਪੁੱਤਰ ਰਹਿਣ ਦੇ ਬਾਵਜੂਦ ਵੀ ਉਹਦੀ ਗਲਤੀ ਨੂੰ ਮਾਫ਼ ਨਹੀਂ ਕੀਤਾ। ਮਹਾਰਾਜ ਜੀ ਨੇ ਉਹਦਾ ਬਾਈਕਾਟ ਕਰ ਦਿੱਤਾ, ਉਹਨੂੰ ਮੱਥੇ ਨਹੀਂ ਲਾਉਣਾ ਕੀਤਾ ਤੇ ਤੂੰ ਤਾਂ ਹੈ ਕੁਛ ਵੀ ਨਹੀਂ ਇਹੋ ਜਿਹੇ ਕੰਮ ਨਾ ਕਰ, ਫਿਰ ਵੀ ਨਹੀਂ ਹਟਿਆ, ਉਹੀ ਪੁੱਠੇ ਸਿੱਧੇ ਕੰਮ ਕਰਦਾ ਰਿਹਾ। ਮਾਤਾ ਜੀ ਤੰਗ ਆ ਗਏ, ਆ ਕਰਕੇ ਮਾਤਾ ਜੀ ਦਿੱਲੀ ਆ ਗਏ ਹਨ। ਫਿਰ ਮਾਤਾ ਜੀ ਉੱਥੇ ਹੀ ਰਹਿੰਦਾ ਸਮਾਂ ਜਿਹੜਾ ਹੈ ਬਤੀਤ ਕਰਕੇ ਬਹੁਤ ਲੰਮੇਰੀ ਆਰਬਲਾ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਸਾਧ ਸੰਗਤ ਜੀ 40-45 ਸਾਲ ਦੀ ਆਰਬਲਾ ਭੋਗ ਕਰਕੇ ਮਾਤਾ ਜੀ ਸੱਚਖੰਡ ਨੂੰ ਚੱਲ ਗਏ। ਉਹ ਤੋਂ ਬਾਅਦ ਹੱਠੀ ਸਿੰਘ ਜਿਹੜਾ ਹੈ ਪੈਸਾ

ਤੇ ਫਿਰ ਕੀ ਹੋਇਆ ਉਸ ਟਾਈਮ ਦੇ ਵਿੱਚ ਸਾਧ ਸੰਗਤ ਜੀ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹਨੇ ਜਦੋਂ ਹਿੰਦੁਸਤਾਨ ਦੇ ਉੱਤੇ ਆਕਰਮਣ ਕਰਨਾ ਕੀਤਾ ਚੜ੍ਹਾਈ ਕਰਨੀ ਕੀਤੀ ਹੈ ਉਹਨੂੰ ਜਦੋਂ ਪਤਾ ਚੱਲਿਆ ਕਿ ਮਥੁਰਾ ਦੇ ਵਿੱਚ ਕ੍ਰਿਸ਼ਨ ਭਗਵਾਨ ਜੀ ਦਾ ਮੰਦਿਰ ਹੈ ਤੇ ਜਦੋਂ ਜਨਮਾਸ਼ਟਮੀ ਆਉਂਦੀ ਹੈ ਉਸ ਵੇਲੇ ਬਹੁਤ ਸਾਰੇ ਯਾਤਰੂ ਜਿਹੜੇ ਹਨ ਉਹ ਆਉਂਦੇ ਇੱਥੇ ਭੇਟਾ ਚੜਾਉਂਦੇ ਹਨ ਉਹ ਲੁਟੇਰਾ ਲੋਟੂ ਬੰਦਾ ਸੀ ਉਹਨੇ ਕਿਹਾ ਕਿ ਚਲੋ ਭਾਈ ਮਥੁਰਾ ਦੇ ਵਿੱਚ ਚਲੋ ਮਥੁਰਾ ਦੇ ਵਿੱਚ ਆਇਆ ਉੱਥੇ ਜਿੰਨੇ ਵੀ ਦਰਸ਼ਨਾਰਥੀ ਜਿਹੜੇ ਹਨ ਉਹਨਾਂ ਨੂੰ ਪਕੜ ਪਕੜ ਕਰਕੇ ਮਾਰਨਾ ਕੀਤਾ ਕੋਈ ਜਿਨ੍ਹਾਂ ਦਾ ਦੋਸ਼ ਨਹੀਂ ਹੈ ਕੋਈ ਜਿਹਨੇ ਕੋਈ ਗਲਤੀ ਕੋਈ ਬਗਾਵਤ ਨਹੀਂ ਕਰਨੀ ਕੀਤੀ ਲੋਕਾਂ ਨੇ ਕਿਹਾ ਲੈ ਭਾਈ ਪੈਸਾ ਲੈਣਾ ਲੈ ਲੈ ਪੈਸਾ ਵੀ ਲਿਆ ਅਤੇ ਨਾਲ ਉਹਨਾਂ ਨੂੰ ਮਾਰ ਵੀ ਦੇਣਾ ਕੀਤਾ ਉਹ ਤੋਂ ਬਾਅਦ ਹੱਠੀ ਸਿੰਘ ਜਿਹੜਾ ਉਹ ਆਪਣੇ ਘਰ ਦੇ ਵਿੱਚ ਸੀ ਇਹਨੂੰ ਜਦੋਂ ਪਤਾ ਚੱਲਿਆ ਕਿ ਭਾਈ ਹੁਣ ਇਹ ਲੋਕ ਮੇਰੇ ਕੋਲ ਵੀ ਆਉਣਗੇ ਉਹਨੇ ਆਪਣੇ ਘਰ ਦੇ ਵਿੱਚ ਪੂਰਾ ਪ੍ਰਬੰਧ ਕਰਨਾ ਕੀਤਾ ਕਈ ਨਗਰ ਨਿਵਾਸੀ ਲੋਕ ਵੀ ਉਹਦੇ ਘਰ ਦੇ ਵਿੱਚ ਆ ਗਏ ਫਿਰ ਫੌਜਾਂ ਜਦੋਂ ਪਿਆਰਿਓ ਇਹਦੇ ਕੋਲ ਚੜ ਕਰਕੇ ਆਈਆਂ ਅਤੇ ਇਹਨੇ ਪਹਿਲਾਂ ਤਾਂ ਡੱਟ ਕੇ ਮੁਕਾਬਲਾ ਕਰਨਾ ਕੀਤਾ ਉਹਨਾਂ ਨੂੰ ਚੰਗੀ ਤਰ੍ਹਾਂ ਭਾਜੜਾਂ ਪਾ ਦਿੱਤੀਆਂ ਉਹ ਫਿਰ ਕੀ ਹੋ ਗਿਆ ਪਿਆਰਿਓ ਜੋ ਚੜ ਕਰਕੇ ਆਏ ਸੀ ਨਾ ਪਠਾਨ ਗਿਲਜੇ ਉਹ ਡਰ ਗਏ ਭੱਜ ਗਏ ਲਾਂਭੇ ਹੋ ਗਏ ਉਹ ਤੋਂ ਬਾਅਦ ਪਹਿਲੇ ਤਾਂ ਡੱਟ ਕੇ ਮੁਕਾਬਲਾ ਕੀਤਾ ਫਿਰ ਪਿਆਰਿਓ ਇਹ ਭੈਭੀਤ ਹੋ ਗਿਆ ਡਰ ਗਿਆ ਇਹਨੇ ਕਿਹਾ ਜੀ ਹੁਣ ਘੇਰਾ ਪਿਆ ਹੋਇਆ ਇਹਨਾਂ ਨੇ ਮਾਰ ਦੇਣਾ ਮੈਂ ਚੁੱਪ ਚਾਪ ਇੱਥੋਂ ਨਿਕਲ ਜਾਵਾਂ ਮੈਂ ਇੱਥੋਂ ਭੱਜ ਕੇ ਚੱਲ ਜਾਵਾਂ ਅਤੇ ਉਸ ਵੇਲੇ ਨਾਲ ਦੇ ਪਿਆਰਿਓ ਕਈ ਜਿਹੜੇ ਹੁੰਦੇ ਨਾ ਬੇਈਮਾਨ ਬੰਦੇ ਉਹ ਪੰਪ ਚਾੜਨ ਵਾਲੇ ਜਿਹਨੂੰ ਆਪਾਂ ਬੋਲਦੇ ਹਾਂ ਆਮ ਦੇਸੀ ਬੋਲੀ ਦੇ ਵਿੱਚ ਕਿ ਇਹ ਬੰਦਾ ਬੜਾ ਪੰਪ ਚਾੜਦਾ ਬੰਦਿਆਂ ਨੂੰ ਚਾੜਨਾ ਉਹਨਾਂ ਦੇ ਕੰਨ ਭਰਨੇ ਜਿਹੜੇ ਚਾਪਲੂਸੀ ਕਰਨ ਵਾਲੇ ਉਹਨਾਂ ਨੇ ਕਹਿ ਦਿੱਤਾ ਕਿ ਹੱਠੀ ਸਿੰਘ ਤੂੰ ਗੁਰੂ ਅਖਵਾਉਂਦਾ ਭਾਈ ਅਤੇ ਦੇਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਿਸ ਤਰ੍ਹਾਂ ਨਗਾਰੇ ਧੌਂਸੇ ਵਜਾ ਕਰਕੇ ਅਤੇ ਤਾਲੀ ਮਾਰ ਕਰਕੇ ਨਾਲ ਲਲਕਾਰਾ ਦੇ ਕਰਕੇ ਨਿਕਲੇ ਹਨ ਤੈਨੂੰ ਵੀ ਇੰਜ ਕਰਨਾ ਚਾਹੀਦਾ ਇਤਿਹਾਸ ਤੇਰਾ ਬਣ ਜਾਵੇਗਾ ਲੋਕਾਂ ਨੇ ਕਹਿਣਾ ਦੇਖੋ ਭਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਤਰ੍ਹਾਂ ਦੁਸ਼ਮਣ ਦੇ ਘੇਰੇ ਦੇ ਵਿੱਚ ਲਲਕਾਰਾ ਦੇ ਕਰਕੇ ਨਿਕਲੇ ਇਸ ਤਰ੍ਹਾਂ ਹੀ ਹੱਠੀ ਸਿੰਘ ਨਿਕਲਿਆ ਜਿਹੜੇ ਕਈ ਸਿਆਣੇ ਸੀ ਨਾ ਉਹ ਕਹਿਣ ਲੱਗੇ ਹੱਠੀ ਸਿੰਘ ਚੁੱਪ ਕਰ ਜਾ ਜੇ ਨਿਕਲਣਾ ਨਾ ਚੁੱਪ ਚਾਪ ਤੂੰ ਭੱਜ ਜਾ ਜੇ ਇੰਜ ਕੀਤਾ ਨਾ ਇਹਨਾਂ ਗਲਜਿਆਂ ਨੇ ਤੈਨੂੰ ਵੀ ਮਾਰ ਦੇਣਾ ਸਾਨੂੰ ਵੀ ਮਾਰ ਦੇਣਾ ਪੁੱਠਾ ਕੰਮ ਪੁੱਠਾ ਪੰਗਾ ਨਾ ਲੈ ਲੇਕਿਨ ਪਿਆਰਿਓ ਜਦੋਂ ਬੰਦੇ ਦੀ ਮੱਤ ਮਾਰੀ ਜਾਂਦੀ ਆ ਉਹ ਕਿਹਦਾ ਆਖੇ ਤੋੜੀ ਲੱਗਦਾ ਉਹਨੂੰ ਸਿਆਣਿਆਂ ਨੇ ਬੜਾ ਸਮਝਾਇਆ ਲੇਕਿਨ ਜਿਹੜੇ ਪੰਪ ਚਾੜਨ ਵਾਲੇ ਉਹਦੇ ਜਿਹੜੇ ਹਨ ਝੋਲੀ ਚੁੱਗ ਬੰਦੇ ਇਹ ਉਹਨਾਂ ਦੇ ਆਖੇ ਲੱਗ ਗਿਆ ਅਤੇ ਜਦੋਂ ਨਿਕਲਣ ਲੱਗਾ ਅੱਧੀ ਰਾਤ ਦਾ ਸਮਾਂ ਚੁੱਪ ਚਾਪ ਨਿਕਲ ਜਾਂਦਾ ਕੋਈ ਗੱਲ ਨਹੀਂ ਹੋਣੀ ਸੀ ਇਹਨੇ ਕੀ ਕੀਤਾ ਨਗਾਰੇ ਧੌਂਸੇ ਬਜਾਏ ਬੜੇ ਲਲਕਾਰੇ ਦਿੱਤੇ ਆਪ ਤਾਂ ਸਾਧ ਸੰਗਤ ਜੀ ਭੇਸ ਵਟਾ ਕਰਕੇ ਉੱਥੋਂ ਭੱਜ ਗਿਆ ਉਹਦੇ ਨਾਲ ਦੇ ਸਾਰੇ ਬੰਦੇ ਔਰ ਵੀ ਕਈ ਨਗਰ ਨਿਵਾਸੀ ਜਿਹੜੇ ਉੱਥੇ ਆਏ ਸੀ ਨਾ ਉਹਨਾਂ ਨੂੰ ਘੇਰਾ ਪੈ ਗਿਆ ਘੇਰ ਘੇਰ ਕੇ ਪਠਾਣਾ ਨੇ ਉਹਨਾਂ ਨੂੰ ਮਾਰ ਦਿੱਤਾ ਹੁਣ ਇਹ ਨਿਕਲ ਕਰਕੇ ਕਿਹੜੇ ਪਾਸੇ ਜਾਂਦਾ ਕੀ ਕਰਦਾ ਸਾਧ ਸੰਗਤ ਜੀ ਇਹ ਇਤਿਹਾਸ ਹੁਣ ਆਪਾਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਆਓ ਸਾਧ ਸੰਗਤ ਜੀ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਘਰ ਦੇ ਉੱਤੇ ਦਰਜ ਕਰਵਾਉਂਦਿਆਂ ਹੋਇਆ ਰਸਨਾ ਨੂੰ ਪਵਿੱਤਰ ਕਰ

0: ਸੰਗਤ ਜੀ ਕਵੀਰਾਜ ਜੀ ਬਚਨ ਕਰਦੇ ਹਨ ਕਿ ਆ ਹੱਠੀ ਸਿੰਘ ਜਿਹੜਾ ਹੈ ਇਹ ਤਾਂ ਸਾਤ ਸੰਗਤ ਜੀ ਉੱਥੇ ਲਲਕਾਰਾ ਦੇ ਕਰਕੇ ਭੇਸ ਵਟਾ ਕਰਕੇ ਤਾਂ ਇਹ ਆਪ ਨਿਕਲ ਗਿਆ, ਆਪ ਤਾਂ ਉੱਥੋਂ ਦੁੰਮ ਦਬਾ ਕਰਕੇ ਭੱਜ ਗਿਆ। ਇਹਦੇ ਨਾਲ ਦੇ ਬੰਦੇ ਜਿਹੜੇ ਜੋ ਪਿੱਛੇ ਰਹਿ ਗਏ ਉਹਨਾਂ ਨੂੰ ਘੇਰਾ ਪੈ ਗਿਆ, ਘੇਰ ਘੇਰ ਕੇ ਪਠਾਣਾਂ ਨੇ ਗਿਲਜੀਆਂ ਨੇ ਉਹਨਾਂ ਨੂੰ ਮਾਰਨਾ ਕੀਤਾ, ਲੇਕਿਨ ਹੱਠੀ ਸਿੰਘ ਦੀ ਜਾਨ ਬਚ ਗਈ, ਉਹ ਉੱਥੋਂ ਨਿਕਲ ਗਿਆ
1: ਬੁਰਹਾਨਪੁਰੇ ਚਲ ਗਏ।
0: ਉਹ ਤੋਂ ਬਾਅਦ ਸਾਧ ਸਿੰਘਾਂ ਜੀ ਇਹ ਦੱਖਣ ਦੇ ਪਾਸੇ ਉੱਥੋਂ ਨਿਕਲ ਕਰਕੇ ਮਥੁਰਾ ਤੋਂ ਨਿਕਲ ਕਰਕੇ ਜੋ ਇੱਥੋਂ ਤਕਰੀਬਨ 350 ਕਿਲੋਮੀਟਰ ਦੂਰ ਆ, ਜੋ ਅੱਜ ਪਿਆਰਿਓ ਜੋ ਤਾਪਤੀ ਨਦੀ ਦੇ ਕੰਢੇ ਭਾਵ ਕੇ MP ਦੇ ਵਿੱਚ ਇਹ ਇਲਾਕਾ ਵੱਜਦਾ ਮਹਾਰਾਸ਼ਟਰਾ ਦੀ ਬਾਰਡਰ ਦੇ ਉੱਤੇ ਆਉਂਦਾ, ਜਿਹਨੂੰ ਬੁਰਹਾਨਪੁਰ ਬੋਲਦੇ ਹਨ, ਇੱਥੇ ਆ ਕਰਕੇ ਇਹਨੇ ਡੇਰਾ ਕਰਨਾ ਕੀਤਾ। ਇੱਥੇ ਆ ਕਰਕੇ ਇਹਦੇ ਕੋਲ ਪੈਸਾ ਸੀ ਤੇ ਬੁਰਹਾਨਪੁਰ ਦੇ ਵਿੱਚ ਬਹੁਤ ਵੱਡਾ ਇਹਨੇ ਆਪਣਾ

0: ਸੇਵਕੀ ਇਹਨੇ ਜਿਹੜੀ ਹੈ ਇੱਥੇ ਚਲਾਉਣੀ ਕੀਤੀ। ਅੱਜ ਵੀ ਸਾਧ ਸੰਗਤ ਜੀ ਇੱਕ ਪਾਵਨ ਅਸਥਾਨ ਜਿਹੜਾ ਬੁਰਹਾਨਪੁਰ ਦੇ ਵਿੱਚ ਆ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਪਾਸੇ ਦੱਖਣ ਦੇ ਪਾਸੇ ਆ ਰਹੇ ਸਨ, ਸਤਿਗੁਰੂ ਮਹਾਰਾਜ ਜੀ ਨੇ ਬੁਰਹਾਨਪੁਰ ਦੇ ਵਿੱਚ ਡੇਰਾ ਕਰਨਾ ਕੀਤਾ। ਸਤਿਗੁਰੂ ਮਹਾਰਾਜ ਜੀ ਦੀ ਯਾਦ ਦੇ ਵਿੱਚ ਉਹ ਪਾਵਨ ਅਸਥਾਨ ਜਿਹੜਾ ਉੱਥੇ ਕਾਇਮ ਹੈ। ਬਹੁਤ ਕਿਹਾ ਜਾਂਦਾ ਕਿ ਉੱਥੇ ਉਦਾਸੀਨ ਮਹਾਂਪੁਰਖਾਂ ਸੰਤਾਂ ਨੇ ਵੀ ਬਹੁਤ ਸੇਵਾ ਕਰਨੀ ਕੀਤੀ। ਅੱਜ ਵੀ ਪਿਆਰਿਓ ਸੰਗਤਾਂ ਜਿਹੜੀਆਂ ਜੋ ਬਾਏ ਰੋਡ ਜਾਂਦੀਆਂ ਹਨ ਪੰਜਾਬ ਨੂੰ, ਅਤੇ ਕਈ ਵਾਰੀ ਗੁਰੂ ਕੀਆਂ ਸੰਗਤਾਂ ਉੱਥੇ ਪਾਵਨ ਅਸਥਾਨ ਦੇ ਵਿੱਚ ਰੁਕ ਕਰਕੇ ਉੱਥੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਂਦੀਆਂ। ਅਤੇ ਇੱਕ ਗੱਲ ਯਾਦ ਰੱਖੋ, ਬੁਰਹਾਨਪੁਰ ਦੇ ਵਿੱਚ ਪੁਰਾਣਾ ਜਿਹੜਾ ਇਤਿਹਾਸਕ ਸਰੂਪ ਹੈ, ਇਹ ਵੀ ਕਿਹਾ ਜਾਂਦਾ ਪਿਆਰਿਓ, ਇਹ ਮਾਨਤਾ ਅਨੁਸਾਰ, ਇਹ ਕੋਈ ਗਰੰਟੀ ਦੇ ਨਾਲ ਆਪਾਂ ਕਹਿ ਨਹੀਂ ਸਕਦੇ ਹਾਂ, ਲੇਕਿਨ ਉੱਥੇ ਜੋ ਸਿੰਘ ਰਹਿੰਦੇ ਹਨ, ਉੱਥੇ ਜੋ ਪ੍ਰਚਾਰ ਕਰਦੇ ਉਹ ਦੱਸਦੇ ਕਿ ਉਹ ਸਰੂਪ ਦੇ ਉੱਤੇ ਨਾ ਸਤਿਗੁਰੂ ਮਹਾਰਾਜ ਜੀ ਦੇ ਦਸਤਖਤ ਕੀਤੇ ਗਏ ਹਨ ਕਰਕੇ। ਇਹ ਖੋਜ ਦਾ ਵਿਸ਼ਾ ਹੈ, ਲੇਕਿਨ ਉੱਥੇ ਪਾਵਨ ਸਰੂਪ ਜੋ ਹੈ ਸਤਿਗੁਰੂ ਮਹਾਰਾਜ ਜੀ ਦਾ ਅੱਜ ਵੀ ਸ਼ੋਭਾਇਮਾਨ ਹੈ। ਉਹਦੇ ਸ਼ੁਰੂਆਤੀ ਜਿਹੜੇ ਸਫ਼ੇ ਜਿਹੜੇ ਹਨ ਪਿਆਰਿਓ, ਉਹਦੇ ਉੱਤੇ ਜਿਸ ਤਰ੍ਹਾਂ ਸੁਨਹਿਰੀ ਵਰਕ ਲਾਇਆ ਜਾਂਦਾ, ਸੁਨਹਿਰੀ ਜਿਹੜਾ ਹੈ ਮੀਨਾਕਾਰੀ ਆਦਿਕ ਦਾ ਉਹਦੇ ਉੱਤੇ ਕੰਮ ਕੀਤਾ ਗਿਆ। ਸੋ ਉਹ ਪਾਵਨ ਅਸਥਾਨ ਜਿਹੜਾ ਬੁਰਹਾਨਪੁਰ ਦੇ ਵਿੱਚ ਕਾਇਮ ਦਾਇਮ ਹੈ। ਤੇ ਇਹਨੇ ਕੀ ਕੀਤਾ, ਇੱਥੇ ਬੁਰਹਾਨਪੁਰ ਇੱਥੇ ਆ ਕਰਕੇ ਲੁਕ ਗਿਆ। ਇਹਨੂੰ ਪਤਾ ਹੁਣ ਮੈਂ ਦਿੱਲੀ ਜਾ ਨਹੀਂ ਸਕਦਾ, ਪੰਜਾਬ ਜਾ ਨਹੀਂ ਸਕਦਾ, ਉਹਨਾਂ ਸੰਗਤਾਂ ਨੇ ਬਾਈਕਾਟ ਕਰ ਦੇਣਾ, ਤਾਂ ਕਰਕੇ ਪਿਆਰਿਓ ਉੱਥੋਂ ਮਥੁਰਾ ਤੋਂ ਚੱਲ ਕਰਕੇ ਬੁਰਹਾਨਪੁਰ ਆ ਗਿਆ। ਇੱਥੇ ਵਿਆਹ ਆਦਿਕ ਇਹਨੇ ਕਰਨਾ ਕੀਤਾ, ਲੇਕਿਨ ਇਹਦੀ ਅੱਗੇ ਪਿਆਰਿਓ ਕੋਈ ਇਹਨੂੰ ਸੰਤਾਨ ਨਹੀਂ ਹੋਈ ਹੈ। ਤੇ ਉੱਥੇ ਰਹਿੰਦੀ ਆਰਬਲਾ ਜਿਹੜੀ ਹੈ ਇਹਨੇ ਬੁਰਹਾਨਪੁਰ ਦੇ ਵਿੱਚ ਬਤੀਤ ਕਰਨਾ ਕੀਤਾ। ਤੇ ਬਾਅਦ ਦੇ ਵਿੱਚ ਹੱਠੀ ਸਿੰਘ ਨੂੰ ਇੱਕ ਲੜਕੀ ਦੀ, ਇੱਕ ਸਪੁੱਤਰੀ ਦੀ ਪ੍ਰਾਪਤੀ ਹੋਈ ਹੈ। ਤੇ ਉਹ ਤੋਂ ਬਾਅਦ ਹੀ ਉਹਨੇ ਆਪਣਾ ਰਹਿੰਦਾ ਜੀਵਨ ਜਿਹੜਾ ਹੈ ਬੁਰਹਾਨਪੁਰ ਦੇ ਵਿੱਚ ਰਹਿ ਕਰਕੇ ਉਹਨੇ ਬਤੀਤ ਕਰਨਾ ਕੀਤਾ, ਉੱਥੇ ਹੀ ਉਹਨੇ ਚਲਾਣਾ ਕਰਨਾ ਕੀਤਾ। ਅੱਜ ਉਹਦੀ ਉੱਥੇ ਯਾਦਗਾਰ ਹੈ ਜਾਂ ਨਹੀਂ ਹੈ, ਜਾਂ ਕੀ ਉਹਦਾ ਇਤਿਹਾਸ ਹੈ ਬੁਰਹਾਨਪੁਰ ਦੇ ਵਿੱਚ, ਕੋਈ ਅਸਥਾਨ ਉਹਦਾ ਕਾਇਮ ਹੈ ਕਿ ਨਹੀਂ ਹੈ, ਇਹਦੇ ਬਾਬਤ ਦਾਸ ਨੂੰ ਪਤਾ ਨਹੀਂ ਹੈ, ਲੇਕਿਨ ਇਹਨੇ ਉੱਥੇ ਰਹਿ ਕਰਕੇ ਆਪਣਾ ਜੀਵਨ ਜਿਹੜਾ ਬਤੀਤ ਕੀਤਾ। ਬੁਰਹਾਨਪੁਰ ਦੇ ਵਿੱਚ ਇੱਕ ਇਤਿਹਾਸਕ ਗੁਰੂ ਘਰ ਜਿਹੜਾ, ਜਿੱਥੇ ਗੁਰੂ ਮਹਾਰਾਜ ਜੀ ਨੇ ਕੁਝ ਸਮਾਂ ਰਹਿ ਕਰਕੇ ਬਤੀਤ ਕਰਨਾ ਕੀਤਾ, ਅੱਜ ਉਹ ਅਸਥਾਨ ਕਾਇਮ ਦਾਇਮ ਹੈ। ਹੁਣ ਕਵੀ ਰਾਜ ਜੀ ਦੱਸਦੇ ਕਿ ਬੁਰਹਾਨਪੁਰ ਦੇ ਵਿੱਚ ਅੱਜ ਤੱਕ ਅੱਜ ਦਾ ਤਾਂ ਦਾਸ ਨੇ ਬੇਨਤੀ ਕਰ ਦਿੱਤੀ ਕਿ ਦਾਸ ਨੂੰ ਤਾਂ ਪਤਾ ਨਹੀਂ, ਲੇਕਿਨ ਕਵੀ ਰਾਜ ਜੀ ਨੂੰ ਜੋ ਸਰੋਤ ਪ੍ਰਾਪਤ ਹੋਏ, ਜਿਨ੍ਹਾਂ ਨੇ ਦਰਸ਼ਨ ਕਰਨਾ ਕੀਤਾ, ਕਿਉਂਕਿ ਕਵੀ ਰਾਜ ਜੀ ਵੀ ਆਪ ਇਸ ਪਾਸੇ ਉੱਥੇ ਨਹੀਂ ਗਏ ਸਨ, ਹੋ ਸਕਦਾ ਕਿਨਾਂ ਨੇ ਉਹਨਾਂ ਨੂੰ ਦੱਸਿਆ ਹੋਵੇਗਾ ਕਿ ਉੱਥੇ ਬੁਰਹਾਨਪੁਰ ਦੇ ਵਿੱਚ ਹੱਠੀ ਸਿੰਘ ਦਾ ਵੀ ਅਸਥਾਨ ਹੈ। ਉਹ ਤੋਂ ਬਾਅਦ ਸਾਧ ਸੰਗਤ ਜੀ, ਜਦੋਂ ਅਹਿਮਦ ਸ਼ਾਹ ਅਬਦਾਲੀ ਜਿਹੜਾ ਹੈ ਜਦੋਂ ਉਹ ਮਰ ਗਿਆ,
1: ਸਿੰਘ ਜਿੱਤ ਕੀਤੇ ਆਛੇ,
0: ਤੇ ਉਹ ਤੋਂ ਬਾਅਦ ਗੁਰੂ ਕੇ ਖਾਲਸੇ ਦਾ ਜਿਹੜਾ ਹੈ ਪੰਜਾਬ ਆਦਿਕ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਦਬਦਬਾ ਹੋ ਗਿਆ,
1: ਲੂਟ ਭਲਾਵਾ।
0: ਤੇ ਇਹਨਾਂ ਨੇ ਕੀ ਕੀਤਾ ਸੀ, ਇਹ ਅਹਿਮਦ ਸ਼ਾਹ ਅਬਦਾਲੀ ਨੇ ਪਿਆਰਿਓ ਹਿੰਦੁਸਤਾਨ ਨੂੰ ਰਾਜ ਰਾਜ ਕਰਕੇ ਇਹਨੇ ਲੁੱਟਣਾ ਕੀਤਾ।
1: ਕਸ਼ਟ ਮਹਾ ਦਿਖਰਾਵਾ।
0: ਫਿਰ ਬਾਅਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਕੀ ਕੀਤਾ ਪਿਆਰਿਓ, ਇਹ ਜਿਹੜੇ ਲੁਟੇਰੇ ਜਿਹੜੇ ਸੀ ਨਾ, ਜੋ ਹਿੰਦੁਸਤਾਨ ਦੀ ਬਹੁ ਬੇਟੀਆਂ ਨੂੰ, ਹਿੰਦੁਸਤਾਨ ਦੀ ਸੰਪਤੀ ਨੂੰ ਲੁੱਟ ਕਰਕੇ ਲੈ ਕੇ ਜਾਂਦੇ ਸਨ, ਤੇ ਗੁਰੂ ਕੇ ਖਾਲਸੇ ਨੇ ਪਿਆਰਿਓ ਉਹਨਾਂ ਦੇ ਉੱਤੇ ਧਾਵਾ ਕਰਨਾ ਕੀਤਾ, ਉਹਨਾਂ ਦਾ ਮਾਲ ਧਨ ਜਿਹੜਾ ਹੈ ਉਹ ਲੁੱਟਣਾ ਕੀਤਾ ਹੈ। ਕਿਉਂਕਿ ਮੈਨੇ ਬੇਨਤੀ ਕੀਤੀ ਸੀ ਸਾਧ ਸੰਗਤ ਜੀ ਕਿ ਨਾਦਰ ਸ਼ਾਹ ਹੋ ਗਿਆ, ਅਹਿਮਦ ਸ਼ਾਹ ਹੋ ਗਿਆ, ਪਹਿਲੇ ਨਾਦਰ ਸ਼ਾਹ ਆਇਆ, ਤੇ ਇਹ ਅਹਿਮਦ ਸ਼ਾਹ ਜਿਹੜਾ ਹੈ ਉਹਦੇ ਕੋਲ ਉਹਦੀ ਫੌਜ ਦੇ ਵਿੱਚ ਕੰਮ ਕਰਦਾ, ਤੇ ਇਹਨੇ ਪਿਆਰਿਓ ਕੀ ਕੀਤਾ ਕਿ ਨਾਦਰ ਸ਼ਾਹ ਨੂੰ ਜਿਹੜਾ ਹੈ ਉਹਦਾ ਕਤਲ ਕਰ ਦਿੱਤਾ, ਉਹਦਾ ਕਤਲ ਕਰਵਾ ਕਰਕੇ ਉਹਦੇ ਵਿੱਚ ਬਗਾਵਤ ਪੈਦਾ ਕਰਕੇ ਆਪ ਪਿਆਰਿਓ ਇਹ ਜਿਹੜਾ ਹੈ ਉਹ ਫੌਜ ਦਾ ਰਾਜਾ ਬਣ ਗਿਆ। ਇਹ ਲੁਟੇਰਿਆਂ ਦੀ ਫੌਜ ਸੀ, ਤੇ ਜਦੋਂ ਵੀ ਇਹ ਆਉਂਦੇ ਸੀ ਨਾ ਹਿੰਦੁਸਤਾਨ ਦੇ ਵਿੱਚ ਇੱਥੇ ਆਉਣਾ, ਤੇ ਇਹ ਉੱਥੇ ਅਫਗਾਨਿਸਤਾਨ, ਈਰਾਨ ਆਦਿਕ ਉੱਥੇ ਰਿਹਾ ਕਰਦੇ ਸਨ, ਤੇ ਜਦੋਂ ਵੇਖਦੇ ਕਿ ਹਿੰਦੁਸਤਾਨ ਦਾ ਹਾਲ ਬੜਾ ਖਰਾਬ ਹੈ, ਕਿਉਂਕਿ ਔਰੰਗਜ਼ੇਬ ਤੋਂ ਬਾਅਦ ਪਿਆਰਿਓ ਹਿੰਦੁਸਤਾਨ ਦੇ ਵਿੱਚ ਪਤਨ ਦਾ ਉਹ ਸਮੇਂ ਤੋਂ ਹੀ ਪਿਆਰਿਓ ਪਤਨ ਜਿਹੜਾ ਸ਼ੁਰੂ ਹੋ ਗਿਆ। ਔਰੰਗਜ਼ੇਬ ਤੋਂ ਬਾਅਦ ਬਹਾਦਰ ਸ਼ਾਹ ਦੇ ਵੇਲੇ ਵੀ ਪਿਆਰਿਓ ਬਹੁਤ ਸਾਰੇ ਰਾਜ ਜਿਹੜੇ ਹਨ ਬੜੇ ਇਲਾਕੇ ਇਹ ਮੁਗਲੀਆ ਸਾਮਰਾਜ ਤੋਂ ਦੂਰ ਹੋ ਗਏ ਤੇ ਉਹ ਤੋਂ ਬਾਅਦ ਫਿਰ ਫਰੂਕਸ਼ੀਅਰ ਆਇਆ ਉਸ ਵੇਲੇ ਵੀ ਬੜਾ ਪਤਨ ਹੋਇਆ ਤੇ ਇਹਦੇ ਵਿੱਚ ਮੁਗਲੀਆ ਸਾਮਰਾਜ ਦੇ ਵਿੱਚ ਸਾਧ ਸੰਗਤ ਜੀ ਮੁਹੰਮਦ ਸ਼ਾਹ ਰੰਗੀਲਾ ਇਹਨੂੰ ਰੰਗੀਲਾ ਤਾਂ ਕਰਕੇ ਕਿਹਾ ਜਾਂਦਾ ਕਿ ਇਹ ਬਹੁਤ ਰੰਗੀਲੇ ਮਿਜਾਜ ਦਾ ਸੀ ਬਹੁਤ ਜ਼ਿਆਦਾ ਅਯਾਸ਼ ਪਰਸਤ ਬੰਦਾ ਸੀ ਤੇ ਹਰ ਵੇਲੇ ਦੇਖੋ ਬੀਬੀਆਂ ਦੇ ਵਿੱਚ ਹੀ ਰਹਿਣਾ ਬਹੁਤ ਇਹਨੇ ਨਾਲ ਨੁਕਸਾਨ ਕਰਨਾ ਕੀਤਾ। ਇਸ ਵੇਲੇ ਤਾਂ ਪੂਰਾ ਪਿਆਰਿਓ ਮੁਗਲੀਆ ਸਾਮਰਾਜ ਜਿਹੜਾ ਹਾਸ਼ੀਏ ਦੇ ਉੱਤੇ ਆ ਗਿਆ ਜੋ ਪਿਆਰਿਓ ਕੇਂਦਰ ਸਰਕਾਰ ਸੀ ਭਾਵ ਕਿ ਇਹ ਮੁਗਲੀਆ ਸਾਮਰਾਜ ਪੂਰੇ ਹਿੰਦੁਸਤਾਨ ਨੂੰ ਕੰਟਰੋਲ ਕਰਦਾ ਉਹ ਪਿਆਰਿਓ ਸਿਰਫ ਦਿੱਲੀ ਤੇ ਦਿੱਲੀ ਦੇ ਆਸ ਪਾਸ ਦੇ ਇਲਾਕੇ ਤੱਕ ਹੀ ਇਹਨਾਂ ਦਾ ਰਾਜ ਕਾਇਮ ਰਹਿ ਗਿਆ। ਉਸ ਵੇਲੇ ਨਾਦਰ ਸ਼ਾਹ ਨੇ ਹਮਲਾ ਕੀਤਾ ਕਿਉਂਕਿ ਵੇਖਦੇ ਸਨ ਕਿ ਭਾਈ ਦੁਸ਼ਮਣ ਕਮਜ਼ੋਰ ਹੈ ਇਹਨਾਂ ਨੂੰ ਲੁੱਟੋ ਇਹਨਾਂ ਨੂੰ ਲੁੱਟ ਕੇ ਲੈ ਕੇ ਜਾਵਾਂਗੇ ਬਹੁਤ ਪੈਸਾ ਮਿਲੇਗਾ ਤੇ ਉਹ ਤੋਂ ਬਾਅਦ ਅਹਿਮਦ ਸ਼ਾਹ ਨੇ ਵੀ ਪਿਆਰਿਓ ਇੱਥੇ ਲੁੱਟਣਾ ਕੀਤਾ। ਜਦੋਂ ਇਹਦੀ ਲੜਾਈ ਹੋਈ ਸੀ ਪਾਣੀਪਤ ਦੀ ਤੀਜੀ ਲੜਾਈ ਜਦੋਂ ਹੋਈ ਮਰਹੱਟਿਆਂ ਦੇ ਨਾਲ ਉਸ ਵੇਲੇ ਪਿਆਰਿਓ ਇਹਨਾਂ ਨੇ ਬਹੁਤ ਮਾਲ ਧਨ ਲੁੱਟਿਆ ਬੀਬੀਆਂ ਨੂੰ ਵੀ ਲੁੱਟ ਕੇ ਲੈ ਕੇ ਜਾ ਰਹੇ ਸਨ ਤੇ ਜਦੋਂ ਵੀ ਇਹ ਮਾਲ ਧਨ ਬੀਬੀਆਂ ਨੂੰ ਲੁੱਟ ਕਰਕੇ ਲੰਘਦੇ ਇਹਨਾਂ ਨੂੰ ਖਾਸ ਕਰਕੇ ਪਿਆਰਿਓ ਪੰਜਾਬ ਦਾ ਇਲਾਕਾ ਜਿਹੜਾ ਇਹਨੂੰ ਪਾਰ ਕਰਨਾ ਪੈਂਦਾ ਤੇ ਗੁਰੂ ਕੇ ਖਾਲਸੇ ਛਾਪਾ ਮਾਰ ਜੰਗ ਕਰਦੇ ਸਨ। ਇੱਕ ਲੜਾਈ ਪਿਆਰਿਓ ਆਮੋ ਸਾਹਮਣੇ ਦੀ ਲੜਾਈ ਹੁੰਦੀ ਹੈ ਤੇ ਗੁਰੂ ਕਾ ਖਾਲਸਾ ਗਿਣਤੀ ਦੇ ਵਿੱਚ ਬਹੁਤ ਘੱਟ ਸੀ ਉਹਨਾਂ ਨੂੰ ਪਤਾ ਕਿ ਆਮੋ ਸਾਹਮਣੇ ਦੀ ਲੜਾਈ ਦੇ ਵਿੱਚ ਅਸੀਂ ਸ਼ਿਕਸਤ ਖਾ ਜਾਣਾ ਤੇ ਉਹ ਛਾਪਾ ਮਾਰ ਜੰਗ ਕਰਦੇ ਸਨ ਰਾਤ ਬੇਰਾਤ। ਜਦੋਂ ਪਿਆਰਿਓ ਇਹ ਤੁਰਕਾਨੀ ਫੌਜ ਗਿਲਜਿਆਂ ਦੀ ਫੌਜ ਜਿਹੜੀ ਹੈ ਜਦੋਂ ਦਿੱਲੀ ਤੋਂ ਨਿਕਲਦੀ ਪਾਣੀਪਤ ਸੋਨੀਪਤ ਟੱਪ ਲਿਆ ਅੰਬਾਲੇ ਤੋਂ ਅੱਗੇ ਫਿਰ ਖਾਲਸੇ ਦਾ ਰਾਜ ਆ ਜਾਂਦਾ ਹੈ। ਮਤਲਬ ਗੁਰੂ ਕਾ ਖਾਲਸਾ ਜਦੋਂ ਇਹ ਸਾਰਾ ਦਿਨ ਚੱਲ ਕੇ ਥੱਕ ਜਾਂਦੇ ਅੱਧੀ ਰਾਤ ਨੂੰ ਇਹਨਾਂ ਦੇ ਉੱਤੇ ਹਮਲਾ ਕਰਕੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਨੂੰ ਛਡਾਉਣਾ ਤੇ ਜੋ ਮਾਲ ਧਨ ਲੁੱਟ ਕੇ ਲੈ ਕੇ ਜਾਂਦੇ ਸਨ ਅੱਗੋਂ ਉਹਨਾਂ ਦਾ ਮਾਲ ਧਨ ਲੁੱਟ ਕਰਕੇ ਆਪਣੀ ਸ਼ਕਤੀ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਜਿਹੜਾ ਪ੍ਰਗਾੜ ਕਰਨਾ ਕੀਤਾ ਸ਼ਕਤੀ ਦੇ ਵਿੱਚ ਇਜ਼ਾਫਾ ਕਰਨਾ ਕੀਤਾ।
1: ਕਸ਼ਟ ਮਹਾ ਦਿਖਰਾਵਾ
0: ਸਿੰਘਾਂ ਨੇ ਪਿਆਰਿਓ ਚੰਗੀ ਤਰ੍ਹਾਂ ਮਾਰ ਕੁੱਟ ਕਰਕੇ ਵੈਰੀਆਂ ਨੂੰ ਚੰਗੀ ਤਰ੍ਹਾਂ ਇਹਨਾਂ ਨੇ ਕਸ਼ਟ ਦਿਖਾਉਣਾ ਕੀਤਾ ਤਾਂ ਹੀ ਤਾਂ ਪਿਆਰਿਓ ਇਹ ਪੰਥ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ ਕਿ ਅਹਿਮਦ ਸ਼ਾਹ ਨੂੰ ਪਤਾ ਨਹੀਂ ਸੀ ਕਿ ਭਾਈ ਇਹ ਸਿੱਖ ਕੌਣ ਹੁੰਦੇ ਹਨ ਇਹ ਨਾਲ ਦਿਆਂ ਨੂੰ ਪੁੱਛਦਾ ਕਿ ਕੌਣ ਹਨ ਮੈਂ ਹਿੰਦੁਸਤਾਨ ਦੇ ਉੱਤੇ ਹਮਲਾ ਕਰਦਾ ਇੰਨੇ ਵੱਡੇ ਵੱਡੇ ਭਾਵ ਕੇ ਮੁਗਲੀਆ ਸਾਮਰਾਜ ਉਹ ਮੇਰੇ ਅੱਗੇ ਨਹੀਂ ਅੜਦੇ ਮਰਹੱਟਿਆਂ ਦੀ ਇੱਕ ਵਾਰੀ ਲੱਕ ਤੋੜ ਦਿੱਤੀ ਉਹਨਾਂ ਨੇ ਦੂਜੀ ਵਾਰੀ ਹੀਆ ਨਹੀਂ ਕੀਤਾ। ਸੁਣਿਆ ਇੱਥੇ ਰਾਜਪੂਤਾਂ ਨੇ ਬਹੁਤ ਰਾਠ ਰਾਜੇ ਬੜੇ ਤਗੜੇ ਮੈਂ ਉਹਨਾਂ ਦੇ ਵਿੱਚੋਂ ਵੀ ਲੰਘਦਾ ਉਹ ਵੀ ਚੁੱਪ ਚਾਪ ਭੱਜ ਜਾਂਦੇ ਨਿਕਲ ਜਾਂਦੇ ਕੋਈ ਮੇਰੇ ਅੱਗੇ ਨਹੀਂ ਅੜਦਾ ਮੈਂ ਇਹਨਾਂ ਸਾਰਿਆਂ ਨੂੰ ਲੁੱਟ ਕੇ ਲੈ ਕੇ ਜਾਂਦਾ ਤੇ ਲੇਕਿਨ ਇਹ ਸਿੰਘ ਆ ਕਰਕੇ ਮੈਨੂੰ ਲੁੱਟ ਕੇ ਲੈ ਕੇ ਜਾਂਦੇ ਕੌਣ ਹਨ ਇਹ ਰਹਿੰਦੇ ਕਿੱਥੇ ਖਾਂਦੇ ਕਿੱਥੇ ਪੀਂਦੇ ਕਿੱਥੇ ਤੇ ਪਿਆਰਿਓ ਉਸ ਵੇਲੇ ਉਹਦਾ ਜਿਹੜਾ ਨਾਲ ਦਾ ਬੰਦਾ ਜਿਹੜਾ ਇੱਥੋਂ ਦਾ ਵਜ਼ੀਰ ਸੀ ਉਹ ਦੱਸਦਾ ਉਹ ਕਹਿੰਦਾ ਪਿਆਰਿਓ ਸਿੰਘਾਂ ਨੂੰ ਨਾ ਉਹ ਕਹਿੰਦਾ ਕਿ ਭਾਈ ਇਹ ਸਿੰਘਾਂ ਨੂੰ ਉਹਨੇ ਕੁੱਤੇ ਦਾ ਦਰਜਾ ਦਿੱਤਾ ਸੱਗ ਸੱਗ ਪਿਆਰਿਓ ਕੁੱਤੇ ਨੂੰ ਬੋਲਦੇ ਕਿਉਂਕਿ ਦੁਸ਼ਮਣ ਨੇ ਆਪਾਂ ਨੂੰ ਥੋੜ੍ਹੀ ਕਹਿਣਾ ਜੀ ਕਿ ਜੀ ਇਹ ਖਾਲਸਾ ਜੀ ਇਹ ਸਿੰਘ ਜੀ ਸਰਦਾਰ ਜੀ ਕਰਕੇ ਉਹਨਾਂ ਨੇ ਤਾਂ ਕਹਿਣਾ ਕੁੱਤਾ ਬਿੱਲਾ ਜੋ ਮਰਜ਼ੀ ਬੋਲੋ ਉਹ ਉਹਨੇ ਜੋ ਸੰਬੋਧਨ ਕੀਤਾ ਇਹ ਤਾਂ ਸਗਾਰਾਂ ਭਾਵ ਕਿ ਕੁੱਤਿਆਂ ਦੀ ਫੌਜ ਬੜੀ ਖਤਰਨਾਕ ਹੈ ਤੇ ਉਹਨੇ ਜੋ ਬਚਨ ਕੀਤਾ ਨਾ ਭਾਈ ਰਤਨ ਸਿੰਘ ਜੀ ਨੇ ਕੋਟ ਕਰਨਾ ਕੀਤਾ ਉਹਨੇ ਕਿਹਾ ਇਨਕੋ ਮੁਰਸ਼ਦ ਵਲੀ ਭਇਓ ਹੈ ਇਨਕੋ ਆਬੇ ਹਯਾਤ ਦਿਓ ਹੈ ਐਸੀ ਗਯੋ ਕਲਾਮ ਬਤੈ ਹੈ ਜਿਸ ਤੇ ਸੁਧਾ ਬਣਾਏ ਲਏ ਹੈ ਔਰ ਸਭਨ ਕੋ ਜੀਵ ਚੁਰਾਸੀ ਮਾਨਤ ਆਪ ਤਾਹੇ ਅਬਨਾਸੀ ਉਹਨੇ ਕਿਹਾ ਕਿ ਇਹਨਾਂ ਦਾ ਮੁਰਸ਼ਦ ਜਿਹੜਾ ਨਾ ਬਹੁਤ ਵਲੀ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਉਹਨੇ ਇਹੋ ਜਿਹੀ ਕਲਾਮ ਦੱਸ ਦਿੱਤੀ ਤੇ ਉਹ ਕਲਾਮ ਪੜ੍ਹ ਕੇ ਉਹ ਅੰਮ੍ਰਿਤ ਆਬੇ ਹਯਾਤ ਉਹਨੇ ਜੋ ਅੰਮ੍ਰਿਤ ਨੂੰ ਆਬੇ ਹਯਾਤ ਹੀ ਉਹ ਬੋਲਦੇ ਉਹਨਾਂ ਦੀ ਬੋਲੀ ਵਿੱਚ ਉਹਨੇ ਇਹੋ ਜਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਗੁਰੂ ਨੇ ਆਬੇ ਹਯਾਤ ਦੇ ਦਿੱਤਾ ਤੇ ਇਹ ਨਹੀਂ ਕਿ ਭਾਈ ਆਬੇ ਹਯਾਤ ਦੇ ਦਿੱਤਾ ਤੇ ਖਤਮ ਹੋ ਜਾਣਾ ਇਹੋ ਜੀ ਕਲਾਮ ਦੱਸ ਦਿੱਤੀ ਕਿ ਉਹ ਕਲਾਮ ਪੜ੍ਹ ਕੇ ਫਿਰ ਤੋਂ ਆਪੇ ਹਯਾਤ ਅੰਮ੍ਰਿਤ ਬਣਾ ਲੈਂਦੇ। ਫਿਰ ਜਿਹੜਾ ਇਹਨੂੰ ਛੱਕ ਲੈਂਦਾ, ਅਸੀਂ ਖੁਦ ਵੇਖਿਆ ਬੁਜ਼ਦਿਲ ਹੋਵਤ ਸਿੰਘ ਵਿਸ਼ੇਕਾ, ਬੁਜ਼ਦਿਲ ਬੰਦਾ ਵੀ ਅੰਮ੍ਰਿਤ ਛੱਕ ਲਵੇ ਉਹ ਸ਼ੇਰਾਂ ਵਾਂਗੂ ਭਵਕਾਰੇ ਮਾਰਦਾ। ਕੋਈ ਦੂਜਾ ਤੀਜਾ ਤੇਰੇ ਮੇਰੇ ਵਰਗਾ ਜਾਵੇ ਤੇ ਬੋਲਦੇ ਜੀ 84 ਲੱਖ ਯੂਨੀਆਂ ਦਾ ਕੀੜ ਪਤੰਗਾ ਹੈ, ਆਪਣੇ ਆਪ ਨੂੰ ਕਹਿੰਦੇ ਜੀ ਕਿ ਅਸੀਂ ਅਵਿਨਾਸ਼ੀ ਖਾਲਸਾ ਹਾਂ ਕਰਕੇ। ਬਹੁਤ ਇਹ ਤਗੜੇ ਬੰਦੇ ਤੇ ਉਹਨੇ ਕਿਹਾ ਕਿ ਰਹਿੰਦੇ ਕਿੱਥੇ? ਕਹਿੰਦੇ ਘੋੜਿਆਂ ਦੀ ਕਾਠੀਆਂ ਦੇ ਉੱਤੇ ਰਹਿੰਦੇ ਹਨ, ਵਾਸਾ ਕਿੱਥੇ ਕਰਦੇ? ਜੰਗਲ ਦੇ ਵਿੱਚ ਵਾਸਾ ਕਰਦੇ, ਛਕਦੇ ਕਿ ਜੋ ਮਿਲ ਗਿਆ ਉਹਨੂੰ ਛਕਦੇ ਤੇ ਜੇ ਨਾ ਮਿਲੇ ਤਾਂ ਇਹ ਕੋਈ ਉਲਾਮਾ ਨਹੀਂ ਦਿੰਦੇ, ਰੱਬ ਦਾ ਧੰਨਵਾਦ ਕਰਦੇ ਹਨ। ਗਜਬ ਇਤਫਾਕ ਇਹਨਾਂ ਦੇ ਵਿੱਚ ਅਸੀਂ ਵੇਖਣਾ ਕੀਤਾ, ਸਿੰਘ ਸਿੰਘ ਪਰ ਵਾਰਤ ਪ੍ਰਾਣਾ, ਕਿ ਇੰਨਾ ਇਤਫਾਕ ਹੈ ਇਹਨਾਂ ਨੂੰ ਪਤਾ ਲੱਗ ਜਾਵੇ ਜੀ ਕਿੱਥੇ ਸਿੰਘ ਭੀੜ ਦੇ ਵਿੱਚ ਫਸ ਗਿਆ, ਉਹਨੂੰ ਕੋਈ ਮੁਸ਼ਕਲ ਦੇ ਵਿੱਚ ਆ ਗਿਆ, ਫਿਰ ਇਹ ਨਹੀਂ ਵੇਖਦੇ ਕਿ ਜੀ ਇਹ ਮੇਰਾ ਰਿਸ਼ਤੇਦਾਰ ਹੈ, ਇਹ ਆਪਣਾ ਹੈ ਕਿ ਬੇਗਾਨਾ ਪਰਾਇਆ ਹੈ। ਇਹਨਾਂ ਨੂੰ ਇੰਨਾ ਜੇ ਪਤਾ ਲੱਗ ਗਿਆ ਜੀ ਸਿੰਘ ਮੁਸ਼ਕਲ ਦੇ ਵਿੱਚ ਪੈ ਗਿਆ, ਇਹ ਇੰਨਾ ਇਹਨਾਂ ਦੇ ਵਿੱਚ ਇਤਫਾਕ ਹੈ, ਉਹਦੀ ਮਦਦ ਕਰਨ ਦੇ ਲਈ ਪਹੁੰਚ ਜਾਂਦੇ ਹਨ। ਅਤੇ ਉਸ ਤੋਂ ਬਾਅਦ ਅਹਿਮਦ ਸ਼ਾਹ ਨੇ ਕਿਹਾ ਆਪਣੇ ਨਾਲ ਦਿਆਂ ਨੂੰ ਸਾਰੇ ਸਿਪਾਹੀਆਂ ਨੂੰ ਬੋਲਦਾ ਕਿ ਭਾਈ ਇਹਨਾਂ ਦੀ ਲੱਕ ਤੋੜੋ, ਇਹਨਾਂ ਨੂੰ ਖਤਮ ਕਰਨਾ ਕਰੋ, ਜੇ ਇਹਨਾਂ ਨੂੰ ਨਹੀਂ ਖਤਮ ਕੀਤਾ ਨਾ ਤਾਂ ਇਹਨਾਂ ਨੇ ਕੱਲ੍ਹ ਤੁਹਾਨੂੰ ਖਤਮ ਕਰ ਦੇਣਾ। ਜਦੋਂ ਉਹਨੂੰ ਪਤਾ ਚੱਲਿਆ ਇਹਨਾਂ ਦਾ ਅੰਮ੍ਰਿਤ ਦਾ ਸੋਮਾ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਹੈ, ਉਹਨਾਂ ਦਾ ਕੇਂਦਰੀ ਅਸਥਾਨ, ਜਦੋਂ ਬੇਈਮਾਨ ਨੂੰ ਪਤਾ ਚੱਲਿਆ ਉਸ ਵੇਲੇ ਇਸ ਬੇਈਮਾਨ ਨੇ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ।
1: ਮਾਰਤ ਅਟਕ ਉਤਾਰਾ,
0: ਇਸ ਤਰ੍ਹਾਂ ਹੀ ਸਾਧ ਸੰਗਤ ਜੀ ਮਾਰਾ ਬਕਾਰਾ ਗੁਰੂ ਕਾ ਖਾਲਸਾ ਕਰਦਾ। ਇੱਥੋਂ ਖਾਸ ਕਰਕੇ ਆਪਾਂ ਅੰਬਾਲੇ ਤੋਂ ਲੈ ਕਰਕੇ ਅਟਕ ਦਰਿਆ ਤੱਕ ਇਹਦੀ ਫੌਜ ਨੂੰ ਲੁੱਟਦੇ ਰਹਿੰਦੇ ਸਨ। ਉਹ ਤੋਂ ਬਾਅਦ ਪਿਆਰਿਓ ਇਹਨਾਂ ਨੇ ਕੀ ਕੀਤਾ ਸੀ ਨਾ, ਜਦੋਂ ਹਰਿਮੰਦਰ ਸਾਹਿਬ ਨੂੰ ਇਹਨੇ ਟੈਂਕਾਂ ਤੋਪਾਂ ਦੇ ਨਾਲ ਬਰਬਾਦ ਕਰ ਦਿੱਤਾ, ਇਹ ਬੇਈਮਾਨ ਨੂੰ ਪਤਾ ਚੱਲਿਆ ਨਾ ਕਿ ਭਾਈ ਇਹਨਾਂ ਦਾ ਸ਼ਕਤੀ ਦਾ ਸੋਮਾ ਜਿਹੜਾ ਹੈ ਸ਼੍ਰੀ ਦਰਬਾਰ ਸਾਹਿਬ ਹੈ, ਇੱਥੋਂ ਇਹਨਾਂ ਨੂੰ ਸ਼ਕਤੀ ਦੀ ਪ੍ਰਾਪਤੀ ਹੁੰਦੀ ਹੈ, ਇੱਥੇ ਇਹ ਇਕੱਠ ਹੁੰਦਾ ਇਹਨਾਂ ਦਾ। ਇਹਨੇ ਕਿਹਾ ਕਿ ਭਾਈ ਇਹ ਜੜ ਹੀ ਆਪਾਂ ਕੱਟ ਦਈਏ। ਉਸ ਬੇਈਮਾਨ ਨੇ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਪਿਆਰਿਓ, ਇਹਨੇ ਹਰਿਮੰਦਰ ਸਾਹਿਬ ਦਾ ਜੋ ਉਤਲਾ ਜੋ ਇਮਾਰਤ ਜਿਹੜੀ ਹੈ, ਉਤਲੀ ਇਮਾਰਤ ਜਿਹਦੇ ਅੱਜ ਆਪਾਂ ਦਰਸ਼ਨ ਕਰਦੇ ਹਾਂ, ਇਹ ਪਿਆਰਿਓ ਬਾਅਦ ਦੇ ਵਿੱਚ ਮਿਸਲਾਂ ਦੇ ਰਾਜ ਦੇ ਵਿੱਚ ਬਣਾਈ ਗਈ ਹੈ। ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਬਣਾਉਣਾ ਕੀਤਾ, ਇਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਬਰੂਤ ਭਰ ਕਰਕੇ ਪਿਆਰਿਓ ਅਸਥਾਨ ਜਿਹੜਾ ਉਡਾ ਦਿੱਤਾ। ਉਹਦੇ ਵਿੱਚ ਖਾਮੀ ਇਹ ਵੀ ਸੀ ਪਿਆਰਿਓ, ਕਿਉਂਕਿ ਸਤਿਗੁਰੂ ਮਹਾਰਾਜ ਜੀ ਨੇ ਨੀਂਹ ਦੀ ਜਿੱਥੇ ਸੇਵਾ ਚੱਲਦੀ ਸੀ ਨਾ, ਮਹਾਰਾਜ ਜੀ ਨੇ ਆਪ ਪਿਆਰਿਓ ਜਿੰਨਾ ਵੀ ਹਰਿਮੰਦਰ ਸਾਹਿਬ ਜੀ ਦਾ ਬੇਸਮੈਂਟ ਜਿਹਨੂੰ ਆਪਾਂ ਬੋਲਦੇ ਹਾਂ, ਅਤੇ ਉਹ ਜਿਹੜਾ ਹੈ ਪੁੱਲ ਜਿਹੜਾ ਦਰਸ਼ਨੀ ਦੇਵੜੀ ਤੋਂ ਆਪਾਂ ਜਾਂਦੇ ਹਾਂ ਪੁੱਲ, ਅਤੇ ਹਰਿਮੰਦਰ ਸਾਹਿਬ ਜੀ ਦੀ ਬੇਸਮੈਂਟ ਜਿਹੜੀ ਹੈ ਨੀਹਾਂ ਦੀ ਸੇਵਾ ਤੱਕ ਸਤਿਗੁਰੂ ਮਹਾਰਾਜ ਜੀ ਉੱਥੇ ਰਹੇ, ਮਹਾਰਾਜ ਜੀ ਦੀ ਨਿਗਰਾਨੀ ਹੇਠ ਇਹ ਸੇਵਾਵਾਂ ਹੋਈਆਂ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਉਗਰਾਈ ਦੇ ਲਈ ਜਾਂ ਪ੍ਰਚਾਰ ਦੇ ਲਈ ਬਾਹਰ ਗਏ ਅਤੇ ਇਹਨਾਂ ਮਸੰਦਾਂ ਨੂੰ ਲਾਇਆ, ਅਤੇ ਉਹਨਾਂ ਦੇ ਵਿੱਚ ਕਈ ਜਿਹੜੇ ਬੇਈਮਾਨ ਜਿਹੜੇ ਸੀ ਨਾ ਪਿਆਰਿਓ, ਜਿਸ ਤਰ੍ਹਾਂ ਅੱਜ ਵੀ ਆਪਾਂ ਵੇਖ

ਤੇ ਉਸ ਵੇਲੇ ਜਿਹੜੇ ਕੁਛ ਬੇਈਮਾਨ ਜਿਹੜੇ ਪ੍ਰਬੰਧਕ ਸੀ ਮਸੰਤ ਸੀ ਉਹਨਾਂ ਨੇ ਬਹੁਤ ਉੱਥੇ ਕੰਮ ਖਰਾਬ ਕਰਨਾ ਕੀਤਾ ਕਿਉਂਕਿ ਆਪ ਦੇਖੋ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਤਾੜਨਾ ਵੀ ਕੀਤੀ ਲੇਕਿਨ ਨਹੀਂ ਮੰਨੇ। ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਇਹ ਇਮਾਰਤ ਤੁਸੀਂ ਕੱਚੀ ਬਣਾਈ, ਜ਼ਿਆਦਾ ਨਹੀਂ ਰਹੇਗੀ, ਲੇਕਿਨ ਮੇਰੇ ਖਾਲਸੇ ਨੇ ਮੇਰੀ ਉਮਤ ਨੇ ਫਿਰ ਤੋਂ ਵਧੀਆ ਅਸਥਾਨ ਬਣਾਉਣਾ ਹੈ। ਤੇ ਆਪ ਵਿਚਾਰ ਕਰੋ ਪਿਆਰਿਓ, ਦੇਖੋ ਹਰਿਮੰਦਰ ਸਾਹਿਬ ਇਹ ਜਲ ਦੇ ਵਿੱਚ, ਅੰਮ੍ਰਿਤ ਜਲ ਦੇ ਵਿੱਚ ਖੜੋਤਾ ਹੋਇਆ। ਆਪਾਂ ਵੇਖ ਸਕਦੇ ਹਾਂ ਪਿਆਰਿਓ ਕਿ ਕਈ ਵਾਰੀ ਨਾ ਧਰਤੀ ਦੇ ਵਿੱਚ ਪਾਣੀ ਹੋਵੇ, ਥੋੜ੍ਹਾ ਜਿਹਾ ਧਰਤੀ ਜਿਹੜੀ ਹੈ ਇਹ ਹੋਵੇ। ਖਾਸ ਕਰਕੇ ਪੰਜਾਬ ਦੇ ਵਿੱਚ ਜਾਓ, ਪੰਜਾਬ ਦੇ ਜਦੋਂ ਆਪਾਂ ਇਲਾਕਿਆਂ ਦੇ ਵਿੱਚ ਵਿਚਰੋ ਪਿੰਡਾਂ ਦੇ ਵਿੱਚ ਜਾਓ, ਕੋਈ ਘਰ ਤੁਹਾਨੂੰ ਇਸ ਤਰ੍ਹਾਂ ਨਹੀਂ ਮਿਲੇਗਾ ਜਿਹਦੇ ਉੱਤੇ ਸਲਾਬ ਨਾ ਚੜੀ ਹੋਈ ਹੋਵੇ। ਘਰ ਦੇ ਵਿੱਚ ਸਲਾਬਾਂ ਚੜ ਜਾਂਦੀਆਂ, ਰੰਗ ਲੈ ਜਾਂਦਾ ਹੈ, ਸਿੱਧਾ ਨਜ਼ਰ ਆਉਂਦਾ ਕਿ ਜੀ ਇੱਥੇ ਸਲਾਬ ਚੜ ਗਈ। ਲੇਕਿਨ ਆਪ ਜੀ ਦੇਖੋ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਸਦਾ ਅੰਮ੍ਰਿਤ ਜਲ ਦੇ ਵਿੱਚ ਇਮਾਰਤ ਖੜੋਤੀ ਹੋਈ ਹੈ, ਲੇਕਿਨ ਕਦੇ ਸਲਾਬ ਨਹੀਂ ਚੜਿਆ। ਮਹਾਰਾਜ ਜੀ ਨੇ ਇਸ ਤਰ੍ਹਾਂ ਪਿਆਰਿਓ ਇਹਨੂੰ ਤਿਆਰ ਕਰਨਾ ਕੀਤਾ। ਅੱਜ ਵੀ ਪਿਆਰਿਓ ਜਿਹੜੇ ਵੱਡੇ ਵੱਡੇ ਇੰਜੀਨੀਅਰ ਜਿਹੜੇ ਹਨ ਇਹ ਰਿਸਰਚ ਕਰਦੇ ਹਨ, ਪੁਰਾਤਨ ਇਮਾਰਤਾਂ ਦੇ ਉੱਤੇ ਰਿਸਰਚ ਕਰਦੇ ਤੇ ਉਹ ਕਹਿੰਦੇ ਕਿ ਦੇਖੋ ਭਾਈ ਮਹਾਰਾਜ ਜੀ ਨੇ ਜੋ ਅਸਥਾਨ ਬਣਾਇਆ ਇਹ ਸੱਚਮੁੱਚ ਲਾਜਵਾਬ ਹੈ, ਕਿਉਂਕਿ ਪਾਣੀ ਦੇ ਵਿੱਚ ਪਿਆਰਿਓ ਕੋਈ ਅਸਥਾਨ ਬਣਾਓ ਜ਼ਿਆਦਾ ਚਿਰ ਉਹਦੀ ਬਹੁਤ ਲੰਬੀ ਬੁਨਿਆਦ ਨਹੀਂ ਹੁੰਦੀ ਹੈ। ਅੱਜ ਵੀ ਆਪਾਂ ਵੇਖ ਸਕਦੇ ਹਾਂ ਉਹੀ ਨੀਹਾਂ ਜਿਹੜੀਆਂ ਤਕਰੀਬਨ 500 ਸਾਲ ਹੋ ਗਏ ਹੋਣਗੇ, ਅੱਜ ਵੀ ਪਿਆਰਿਓ ਹਰਿਮੰਦਰ ਸਾਹਿਬ ਉਸ ਤਰ੍ਹਾਂ ਹੀ ਉਹੀ ਨੀਹਾਂ ਦੇ ਉੱਤੇ ਖੜੋਤਾ ਹੋਇਆ। ਸੋ ਆਪ ਦੇਖੋ ਬਾਅਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਇਹਨੇ ਜਦੋਂ ਢਹਿਢੇਰੀ ਕਰ ਦਿੱਤਾ, ਉਸ ਵੇਲੇ ਇਹਨੇ ਮਿੱਟੀ ਕੱਟੇ ਦੇ ਨਾਲ ਤੇ ਪੂਰਾ ਸਰੋਵਰ ਭਰ ਦਿੱਤਾ, ਗੰਦਗੀ ਦੇ ਨਾਲ ਭਰ ਦਿੱਤਾ ਤੇ ਕਿਹਾ ਕਿ ਇੱਥੇ ਹਲ ਚਲਾਓ। ਤੇ ਹਰਿਮੰਦਰ ਸਾਹਿਬ ਦੇ ਵਿੱਚ ਆਪ ਜੀ ਵਿਚਾਰ ਕਰਨਾ ਕਰੋ ਕਿ ਇੰਨਾ ਵੱਡਾ ਸਰੋਵਰ ਮਿੱਟੀ ਕੱਟੇ ਦੇ ਨਾਲ ਭਰ ਕਰਕੇ ਉਹਦੇ ਵਿੱਚ ਇਹਨਾਂ ਨੇ ਖੇਤੀ ਕਰਨੀ ਕੀਤੀ। ਖੇਤੀ ਕਿਹਨੇ ਕਿਹਾ ਕਿ ਦੇਖੋ ਜਿੱਥੇ ਤੁਸੀਂ ਮੱਥਾ ਟੇਕਦੇ ਇੱਥੇ ਮੈਨੇ ਖੇਤੀ ਲਾ ਦਿੱਤੀ ਕਰਕੇ। ਲੇਕਿਨ ਗੁਰੂ ਕਾ ਖਾਲਸਾ ਟਲਿਆ ਨਹੀਂ ਤੇ ਇਹਨਾਂ ਨੇ ਜਦੋਂ ਵੇਖਿਆ ਅਹਿਮਦ ਸ਼ਾਹ ਫਿਰ ਜਦੋਂ ਚੱਲ ਗਿਆ, ਉਹ ਤੋਂ ਬਾਅਦ ਜਦੋਂ ਖਾਲਸੇ ਨੇ ਮਾਰਾ ਬਕਾਰਾ ਕੀਤਾ, ਇਹਦਾ ਜਿਹੜਾ ਹਾਕਮ ਜਿਹੜਾ ਸੀ ਨਾ ਪਿਆਰਿਓ ਇੱਕ ਸਰਹੰਦ ਦਾ ਜਿਹਦਾ ਨਾਮ ਸੀ ਜੈਨ ਖਾਨ, ਤੇ ਗੁਰੂ ਕੇ ਖਾਲਸੇ ਨੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਜਿਹੜੇ ਗੁਰਮੁਖ ਪਿਆਰੇ ਉਹਨਾਂ ਦੀ ਕਮਾਨ ਦੇ ਹੇਠ ਉਹਨਾਂ ਨੇ ਕਿਹਾ ਇਸ ਬੇਈਮਾਨ ਨੇ ਸਾਡਾ ਅਸਥਾਨ ਢਾਇਆ, ਇਹਦਾ ਜਿਹੜਾ ਬੰਦਾ ਉਹਨੂੰ ਮਾਰ ਕੇ ਇਹਦੀ ਸੰਪੱਤੀ ਨੂੰ ਲੁੱਟ ਕਰਕੇ ਆਪਾਂ ਆਪਣਾ ਅਸਥਾਨ ਫਿਰ ਤੋਂ ਬਣਾਉਣਾ ਹੈ। ਗੁਰੂ ਕਾ ਖਾਲਸਾ ਫਿਰ ਚੜ ਕਰਕੇ ਸਰਹੰਦ ਦੇ ਵੱਲ ਗਿਆ, ਜੈਨ ਖਾਨ ਦਾ ਸੌਦਾ ਲਾਉਣਾ ਕੀਤਾ ਤੇ ਉੱਥੇ ਜੋ ਵੀ ਮਾਲ ਧਨ ਆਇਆ ਨਾ ਤੇ ਉਸ ਵੇਲੇ ਪਿਆਰਿਓ ਆਪ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਪ੍ਰਕਰਮਾ ਦੇ ਵਿੱਚ ਖੜ ਗਏ। ਕਹਿਣ ਲੱਗੇ ਖਾਲਸਾ ਜੀਓ ਕਿ ਇੱਥੋਂ ਆਪਾਂ ਨੂੰ ਇੰਨਾ ਸਾਡੇ ਜਥੇ ਨੂੰ ਸਾਡੇ ਮਿਸਲ ਨੂੰ ਇੰਨਾ ਪੈਸਾ ਪ੍ਰਾਪਤ ਹੋਇਆ, ਇਹ ਸਾਰੀ ਮਾਇਆ ਜਿਹੜੀ ਹੈ ਇਹ ਅਸੀਂ ਦਰਬਾਰ ਸਾਹਿਬ ਦੀ ਸੇਵਾ ਦੇ ਲਈ ਲਾ ਰਹੇ ਹਾਂ। ਤੇ ਅੱਗੇ ਫਿਰ ਉਹਨਾਂ ਨੇ ਆਪਣੇ ਗੱਲ ਦਾ ਪੱਲਾ ਵਿਛਾ ਦਿੱਤਾ ਤੇ ਸਾਰੇ ਜਥੇਬੰਦੀਆਂ ਨੂੰ ਕਿਹਾ ਕਿ ਤੁਸੀਂ ਵੀ ਯਥਾ ਸ਼ਕਤ ਸੇਵਾ ਕਰਨਾ ਕਰੋ। ਉਸ ਵੇਲੇ ਸਾਰੇ ਜਥੇਬੰਦੀਆਂ ਨੇ, ਉਸ ਵੇਲੇ ਮਿਸਲਾਂ ਦਾ ਰਾਜ ਸੀ ਪਿਆਰਿਓ, ਤੇ ਜਿੰਨੇ ਮਿਸਲਦਾਰ ਜਿਹੜੇ ਸੀ ਨਾ ਸਾਰਿਆਂ ਨੇ ਯਥਾ ਸ਼ਕਤ ਮਾਇਆ ਅਰਪਣ ਕੀਤੀ। ਫਿਰ ਇੱਕ ਹਿੰਦੂ ਪਿਆਰਿਓ ਜਿਹੜਾ ਇਹ ਸੀ ਨਾ ਜਿਹਦਾ ਨਾਮ ਸੀ ਇਹ ਸੁਰ ਸਿੰਘ ਦਾ ਰਹਿਣ ਵਾਲਾ ਦੇਸ ਰਾਜ ਚੌਧਰੀ ਸੀ, ਬਹੁਤ ਭਾਵਨਾ ਵਾਲਾ, ਤੇ ਇਹਨੂੰ ਬਚਨ ਕੀਤਾ ਕਿ ਦੇਸ ਰਾਜ, ਕਿਉਂਕਿ ਗੁਰੂ ਕਾ ਖਾਲਸਾ ਤਾਂ ਚੱਕਰਵਰਤੀ ਫੌਜਾਂ ਹੁੰਦੀਆਂ ਤੇ ਇੱਥੇ ਮੋਹਤਬਰ ਬੰਦਾ ਵਧੀਆ ਬੰਦਾ ਚਾਹੀਦਾ, ਤੇ ਉਹ ਦੇਸ ਰਾਜ ਜਿਹਨੂੰ ਛੋਟਾ ਨਾਮ ਭਾਈ ਦੇਸੂ ਜਿਹਨੂੰ ਬੋਲਦੇ ਸਨ ਉਹਨੂੰ ਬਚਨ ਕਰਨਾ ਕੀਤਾ। ਤੇ ਭਾਈ ਦੇਸ ਰਾਜ ਨੇ ਪਿਆਰੇ ਗੱਲ ਵਿੱਚ ਪੱਲਾ ਪਾ ਕਰਕੇ ਕਿਹਾ ਠੀਕ ਹੈ ਭਾਈ ਮੈਂ ਇਹ ਸੇਵਾ ਲੈਂਦਾ ਹਾਂ। ਉਹਨੇ ਇਮਾਨਦਾਰੀ ਦੇ ਨਾਲ ਪਿਆਰਿਓ ਉਹ ਤੋਂ ਬਾਅਦ ਕਹਿੰਦੇ ਜਦੋਂ ਉਹਨੂੰ ਇਹਦੀ ਸੇਵਾ ਦੀ ਪ੍ਰਾਪਤੀ ਹੋਈ ਤੇ ਉਸ ਤੋਂ ਬਾਅਦ ਪਿਆਰਿਓ ਜਦੋਂ ਤੱਕ ਹਰਿਮੰਦਰ ਸਾਹਿਬ ਜੀ ਦੀ ਸੇਵਾ ਚੱਲੀ ਉਹਨੇ ਪਰਿਵਾਰ ਵਾਲਿਆਂ ਦੇ ਨਾਲ ਦੂਰੀ ਬਣਾ ਲਈ। ਉਹਨੇ ਕਹਿ ਦਿੱਤਾ ਕਿ ਭਾਈ ਤੁਸੀਂ ਮੇਰੇ ਕੋਲ ਆਉਣਾ ਵੀ ਨਹੀਂ ਹੈ, ਜੇ ਆਏ ਤੇ ਬਾਹਰੋਂ ਹੀ ਮਿਲ ਕੇ ਜਾਣਾ, ਕਿਉਂਕਿ ਪੈਸਾ ਗੁਰੂ ਘਰ ਦਾ ਆ ਰਿਹਾ, ਕਿੱਥੇ ਇਹ ਨਾ ਹੋਵੇ
ਕਿ ਕੋਈ ਬੋਲਿਆ ਜੀ ਬੱਚਾ ਕਈ ਵਾਰੀ ਬੋਲ ਦਿੰਦਾ ਘਰ ਵਾਲੀ ਬੋਲਦੀ ਜੀ ਪੈਸਾ ਚਾਹੀਦਾ ਤੇ ਆ ਸੇਵਾ ਦੇ ਵਿੱਚ ਲੈ ਲਿਓ ਬਾਅਦ ਵਿੱਚ ਦੇ ਦੇਵਾਂਗੇ ਉਹਨੇ ਇੰਨੀ ਇਮਾਨਦਾਰੀ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਇਹਨੇ ਹਰਿਮੰਦਰ ਸਾਹਿਬ ਜੀ ਦੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਕਰਨੀ ਕੀਤੀ ਤੇ ਫਿਰ ਮ੍ਰਿਤਕਾਕਾਰ ਤੇ ਗੁਰੂ ਕੇ ਖਾਲਸੇ ਨੇ ਪਿਆਰਿਓ ਉਹਦੇ ਵਿੱਚੋਂ ਜਦੋਂ ਸੇਵਾ ਆਰੰਭ ਹੋਈ ਸੀ ਨਾ ਤੇ ਕਈਆਂ ਨੇ ਟੋਕਰਿਆਂ ਦੇ ਵਿੱਚੋਂ ਕਈਆਂ ਦੇ ਕੋਲ ਟੋਕਰੇ ਨਹੀਂ ਸੀ ਆਪਣੇ ਗਲ ਦੇ ਪੱਲੇ ਦੇ ਵਿੱਚ ਪਿਆਰਿਓ ਮਿੱਟੀ ਕੱਟਾ ਜਿਹੜਾ ਕੱਟ ਕਰਕੇ ਉਹਨਾਂ ਨੇ ਬਾਹਰ ਗੇੜਨਾ ਕੀਤਾ ਤੇ ਉਹ ਨੀਵ ਜਿਹੜਾ ਹੈ ਜੋ ਉਤਲਾ ਥੱਲੜਾ ਬੇਸਮੈਂਟ ਜਿਹੜਾ ਉਹਨਾਂ ਨੇ ਇੰਨਾ ਯਤਨ ਕੀਤਾ ਉਹਦੇ ਬੇਸਮੈਂਟ ਦੇ ਵਿੱਚ ਵੀ ਪਿਆਰਿਓ ਬਰੂਦ ਭਰ ਕੇ ਉਡਾਉਣ ਦਾ ਯਤਨ ਕੀਤਾ ਇੰਨੇ ਤੋਪ ਦੇ ਗੋਲੇ ਚਲਾਏ ਇੰਨਾ ਬਰੂਦ ਲਾ ਕਰਕੇ ਉਡਾਇਆ ਲੇਕਿਨ ਪਿਆਰਿਓ ਰੰਚਕ ਮਾਤਰ ਜਿਹੜੀ ਨੀਵ ਜਿਹੜੀ ਹੈ ਉਹ ਨਹੀਂ ਹਿਲੀ ਹੈ ਕਿਉਂਕਿ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਨੇ ਇਹਦੀ ਸੇਵਾ ਕਰਾਈ ਤੇ ਉਹ ਨੀਵ ਉਸ ਤਰ੍ਹਾਂ ਰਹਿ ਗਿਆ ਤੇ ਇਹਨਾਂ ਨੇ ਵੇਖਿਆ ਕਿ ਭਾਈ ਇਹ ਨੀਵ ਤਾਂ ਹੱਲ ਨਹੀਂ ਰਹੀ ਹੈ ਉਹਨੂੰ ਉਸ ਤਰ੍ਹਾਂ ਹੀ ਰਹਿਣ ਦਿੱਤਾ ਉਹਦੇ ਉੱਤੇ ਮਿੱਟੀ ਕੱਟਾ ਪਾ ਦਿੱਤਾ ਤੇ ਗੁਰੂ ਕੇ ਖਾਲਸੇ ਨੇ ਪਿਆਰਿਓ ਬਾਅਦ ਦੇ ਵਿੱਚ ਉਹ ਸਾਰਾ ਕੱਢ ਕੇ ਜੋ ਨੀਵ ਪੱਥਰ ਜੋ ਨੀਵ ਜੋ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਚਨੀ ਕੀਤੀ ਉਹੀ ਨੀਵ ਨੀਵ ਦੇ ਉੱਤੇ ਉਹੀ ਮੋਡਿਊਲ ਦੇ ਅਨੁਸਾਰ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਪਹਿਲਾਂ ਸੀ ਉਹੀ ਨਕਸ਼ੇ ਦੇ ਉੱਤੇ ਪਿਆਰਿਓ ਦੂਜਾ ਹਰਿਮੰਦਰ ਸਾਹਿਬ ਜਿਹੜਾ ਮਿਸਲਾਂ ਦੇ ਵੇਲੇ ਤਿਆਰ ਕਰਨਾ ਕੀਤਾ ਬੜੇ ਪਿਆਰ ਦੇ ਨਾਲ ਪਿਆਰਿਓ ਉੱਥੇ ਤਾਲ ਸਰੋਵਰ ਦੀ ਸੇਵਾ ਕਰਾਉਣੀ ਕੀਤੀ ਤੇ ਹਰਿਮੰਦਰ ਸਾਹਿਬ ਜੀ ਦੀ ਫਿਰ ਪਹਿਲੇ ਤਾਂ ਸਰੋਵਰ ਨੂੰ ਉਹਦਾ ਮਿੱਟੀ ਕੱਟਾ ਕੱਢ ਕੇ ਪੌੜਾਂ ਦੀ ਸੇਵਾ ਹੋਈ ਹੈ ਵਧੀਆ ਪੌੜ ਲੱਗ ਗਏ ਉਹਦੇ ਵਿੱਚ ਹੰਸਾਲੀ ਆਦਿਕ ਲਾ ਕਰਕੇ ਉਹਦੇ ਵਿੱਚ ਜਲ ਛੱਡਣਾ ਕੀਤਾ ਫਿਰ ਉਹ ਤੋਂ ਬਾਅਦ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਨੀ ਕੀਤੀ ਤੇ ਬਾਅਦ ਦੇ ਵਿੱਚ ਪਿਆਰਿਓ ਜਿਸ ਤਰ੍ਹਾਂ ਕਿ ਮਹਾਰਾਜਾ ਰਣਜੀਤ

0: ਉਹਨਾਂ ਦੇ ਲੜਕੇ ਜਿਹੜੇ ਹੋਏ ਉਸ ਵੇਲੇ ਸੇਵਾਵਾਂ ਹੋਈਆਂ, ਔਰ ਵੀ ਜਿਹੜੀਆਂ ਸੇਵਾਵਾਂ ਬਾਅਦ ਦੇ ਵਿੱਚ ਜੋ ਹੋਈਆਂ, ਅੱਜ ਵੀ ਪਿਆਰਿਓ ਯਾਦਗਾਰ ਚਿੰਨ੍ਹ ਜੋ ਪੱਥਰ ਆਦਿਕ ਉੱਥੇ ਜੋ ਲੱਗੇ ਹੋਏ ਜਿਹਦੇ ਆਪਾਂ ਦਰਸ਼ਨ ਕਰਦੇ
1: ਹਾਂ,
0: ਤੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪਿਆਰਿਓ ਸਦਾ ਵਾਧਾ ਹੀ ਰਿਹਾ ਹੈ, ਕਦੇ ਗੁਰੂ ਘਰ ਦੇ ਵਿੱਚ ਤੋਟ ਨਾ ਆਵੇ ਜੇ ਵੱਧਦਾ ਜਾਈ, ਭਾਵ ਕਿ ਗੁਰੂ ਘਰ ਦੇ ਵਿੱਚ ਕਿਸੇ ਗੱਲ ਦਾ ਤੋਟਾ ਨਹੀਂ ਹੈ, ਸਦਾ ਪਿਆਰਿਓ ਮਾਲ ਤਨ ਜਿਹੜਾ ਵੱਧਦਾ ਗਿਆ। ਤੇ ਬਾਅਦ ਦੇ ਵਿੱਚ ਗੁਰੂ ਕੇ ਖਾਲਸੇ ਨੇ ਇਹੋ ਜਿਹਾ ਹਰਿਮੰਦਰ ਸਾਹਿਬ

0: ਅਬਲਾ ਦਰਸ ਹੁਣ ਵੀ ਕਵੀ ਰਾਜ ਜੀ ਦੱਸਦੇ ਹਨ ਕਿ ਅੱਜ ਵੀ ਸਾਧ ਸੰਗਤ ਜੀ ਜਦੋਂ ਦਰਸ਼ਨ ਕਰਨ ਦੇ ਲਈ ਜਾਈਦਾ ਬੜਾ ਆਨੰਦ ਆ ਜਾਂਦਾ ਹੈ ਸ਼੍ਰੀ ਦਰਬਾਰ ਸਾਹਿਬ ਜੀ ਦੇ। ਬਸ ਜਦੋਂ ਦਰਸ਼ਨ ਕਰਦੇ ਨਾ ਭਾਵਨਾ ਦੇ ਨਾਲ ਆਪਾਂ ਜਾਈਏ ਨਾ ਪਿਆਰਿਓ, ਸੱਚ ਜਾਣੋ ਇਹ ਸ਼ਬਦ ਤੁਹਾਡੇ ਵੀ ਰਸਨਾ ਦੇ ਵਿੱਚ ਆ ਜਾਵੇਗਾ ਕਿ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਕਿ ਸਤਿਗੁਰੂ ਮਹਾਰਾਜ ਬੜੇ ਅਸਥਾਨ ਵੇਖੇ ਲੇਕਿਨ ਇਹੋ ਜਿਹਾ ਅਸਥਾਨ ਜਿਹੜਾ ਨਾ ਇਹ ਅਸਾਂ ਨੇ ਕਦੇ ਇਹਦੇ ਵਰਗੇ ਅਸਥਾਨ ਦੇ ਦਰਸ਼ਨ ਨਹੀਂ ਕਰਨੇ ਕੀਤੇ ਹਨ। ਉਹਦੇ ਵਿੱਚ ਜ਼ਾਹਰੀ ਕਲਾ ਵਰਤ ਰਹੀ ਹੈ ਮਹਾਰਾਜ ਜੀ ਨੇ ਜੋ ਅਸਥਾਨ ਜਿਹੜੇ ਸਥਾਪਿਤ ਕੀਤੇ 24 ਘੰਟੇ ਪਿਆਰਿਓ ਜਿੱਥੇ ਨਾਮ ਬਾਣੀ ਦਾ ਪ੍ਰਵਾਹ ਚੱਲਦਾ, ਪਤਾ ਨਹੀਂ ਪਿਆਰਿਓ ਪ੍ਰਗਟ ਵੀ ਕਈ ਚੜ੍ਹਦੀ ਕਲਾ ਵਾਲੀਆਂ ਰੂਹਾਂ ਆਉਂਦੀਆਂ ਉਹ ਤਾਂ ਚਲੋ ਆਪਾਂ ਵੇਖ ਲੈਂਦੇ ਹਾਂ ਲੇਕਿਨ ਉਹ ਵੀ ਪਤਾ ਨਹੀਂ ਲੱਗਦਾ, ਕਈ ਤਾਂ ਉਂਝੀ ਬੜੇ ਪਿਆਰ ਦੇ ਨਾਲ ਹੀ ਆ ਕਰਕੇ ਚੱਲ ਜਾਂਦੇ ਲੇਕਿਨ ਸੱਚ ਜਾਣੋ ਕਈ ਗੁਪਤ ਰੂਹਾਂ ਜਿਹੜੀਆਂ ਕਈ ਦੇਵ ਆਤਮਾਵਾਂ ਸ਼ਹੀਦ ਸਿੰਘ ਆਦਿਕ ਉਹ ਵੀ ਆ ਕਰਕੇ ਪਿਆਰਿਓ ਉੱਥੇ ਹਾਜ਼ਰੀਆਂ ਭਰਦੇ ਹਨ। ਤੇ ਜਗਤ ਦੇ ਵਿੱਚ ਪਿਆਰਿਓ ਜਿੱਥੇ ਮਰਜ਼ੀ ਜਾਓ ਤੇ ਇਹੋ ਜਿਹਾ ਅਸਥਾਨ ਜਿਹੜਾ ਖਿੜਿਆ ਹੋਇਆ ਅਸਥਾਨ ਜਿਹਦੇ ਵਿੱਚ ਇੰਨਾ ਆਨੰਦ ਦਾ ਇੰਨਾ ਰਸ ਜਿਹੜਾ ਭਰਿਆ ਹੋਇਆ ਉਹ ਅਸਥਾਨ, ਇਹੋ ਜਿਹੇ ਅਸਥਾਨ ਦੇ ਪਿਆਰਿਓ ਦੂਜੇ ਪਾਸੇ ਕਿੱਥੇ ਦਰਸ਼ਨ ਨਹੀਂ ਹੋਣਗੇ। ਬਹੁਤ ਪਿਆਰਿਓ ਤੇ ਇਸਤਰੀਆਂ ਦੀਆਂ ਸਾਖੀਆਂ ਆਉਂਦੀਆਂ, ਮੈਂ ਆਪ ਨੂੰ ਬੇਨਤੀ ਕਰਾਂ ਕਈ ਗੁਰਮੁਖ ਪਿਆਰਿਆਂ ਦੇ ਕਈ ਅਣਮਤੀਆਂ ਦਾ ਵੀ ਅਨੁਭਵ ਹੈ। ਰਵਿੰਦਰ ਨਾਥ ਟੈਗੋਰ ਜੀ ਜਿਹੜੇ ਮਹਾਕਵੀ ਦਾ ਜਿਨ੍ਹਾਂ ਨੂੰ ਖਿਤਾਬ ਪ੍ਰਾਪਤ ਹੋਇਆ ਹੈ ਤੇ ਜਿਨ੍ਹਾਂ ਨੂੰ ਜਿਹੜਾ ਔਸਕਰ ਅਵਾਰਡ ਵੀ ਪ੍ਰਾਪਤ ਹੋਇਆ, ਉਹ ਪਿਆਰਿਓ ਪੰਜਾਬ ਦੇ ਵਿੱਚ ਉਹਨਾਂ ਦਾ 3-4 ਦਿਨ ਦਾ ਦੌਰਾ ਸੀ ਤੇ ਉਹਨਾਂ ਨੇ ਕੀ ਕੀਤਾ ਸ਼ੁਰੂਆਤ ਦੇ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਕਿਹਾ ਕਿ ਪਹਿਲਾ ਦਿਨ ਆਪਾਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰਨੇ, ਉਹ ਤੋਂ ਬਾਅਦ ਕਿ ਇੰਨੇ ਦਿਨ ਇੱਥੇ ਜਾਣਾ ਉੱਥੇ ਜਾਣਾ। ਕਹਿੰਦੇ ਪਿਆਰਿਓ ਜਦੋਂ ਦਰਬਾਰ ਸਾਹਿਬ ਆਏ ਕੀਰਤਨ ਸਰਵਣ ਕਰਨਾ ਕੀਤਾ, ਇੰਨਾ ਆਨੰਦ ਆਇਆ ਸਾਰੇ ਪ੍ਰੋਗਰਾਮ ਉਹਨਾਂ ਨੇ ਪਿਆਰਿਓ ਰੱਦ ਕਰ ਦਿੱਤੇ ਤੇ ਜਿੰਨਾ ਚਿਰ ਪੰਜਾਬ ਦੇ ਵਿੱਚ ਰਹਿ ਪਿਆਰਿਓ ਉੱਥੇ ਹੀ ਦਰਬਾਰ ਸਾਹਿਬ ਦੇ ਵਿੱਚ ਰਹਿ ਕਰਕੇ ਕੀਰਤਨ ਉਹਨਾਂ ਨੇ ਸਰਵਣ ਕਰਨਾ ਕੀਤਾ। ਇੱਕ ਪਿਆਰਿਓ ਇੱਕ ਡਿੰਡੀ ਸਾਧ ਜਿਹੜਾ ਹੈ ਉਹਦੀ ਵੀ ਕਥਾ ਆਉਂਦੀ ਆ, ਬਹੁਤ ਵੱਡਾ ਸਾਊਥ ਦਾ ਕਹਿੰਦੇ ਬਹੁਤ ਵੱਡਾ ਕੋਈ ਮਹਾਂਪੁਰਖ ਸੀ, ਪੁਰਾਣੀ ਗੱਲ ਹੈ ਪਿਆਰਿਓ। ਉਹ ਜਦੋਂ ਆਇਆ ਨਾ ਤੇ ਉਹ ਵੀ ਇਸ ਤਰ੍ਹਾਂ ਹੀ ਆਇਆ, ਬਹੁਤ ਉਹਦੀ ਮਾਨਤਾ ਸੀ ਲੋਕਾਂ ਦੇ ਵਿੱਚ। ਜਦੋਂ ਆਪਣੇ ਬੰਦਿਆਂ ਦੇ ਨਾਲ ਜਦੋਂ ਆਇਆ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਕੀਤੇ ਕੀਰਤਨ ਸਰਵਣ ਕਰਨਾ ਕੀਤਾ, ਇੰਨਾ ਰਸ ਆਇਆ ਤੇ ਉਹਨੇ ਕਹਿ ਦਿੱਤਾ ਕਿ ਨਹੀਂ ਭਾਈ ਹੁਣ ਤੁਸੀਂ ਚੱਲ ਜਾਓ ਮੈਂ ਇੱਥੇ ਹੀ ਰਹਿਣਾ। ਉਹਨੇ ਆਪਣਾ ਜੀਵਨ ਹੀ ਪਿਆਰਿਓ ਸ਼੍ਰੀ ਦਰਬਾਰ ਸਾਹਿਬ ਦੇ ਲੇਖੇ ਲਾਉਣਾ ਕੀਤਾ ਤੇ ਜਦੋਂ ਆਇਆ ਸੀ ਤੇ ਕੁਛ ਦਿਨ ਰਹਿ ਕਰਕੇ ਫਿਰ ਭੁੱਬਾਂ ਮਾਰ ਮਾਰ ਕਰਕੇ ਰੋ ਪਿਆ। ਨਾਲ ਦੇ ਕਹਿਣ ਲੱਗੇ ਬਾਬਾ ਜੀ ਕੀ ਹੋਇਆ ਤੁਹਾਨੂੰ, ਕਿਉਂ ਤੁਸੀਂ ਵਿਰਾਗ ਕਰ ਰਹੇ ਹੋ? ਤੇ ਕਹਿਣ ਲੱਗਾ ਸਾਰੀ ਜ਼ਿੰਦਗੀ ਜਿਹੜੀ ਹੈ ਮੈਂ ਖਾਕ ਹੀ ਛਾਣਦਾ ਰਹਿ ਗਿਆ, ਮੈਨੂੰ ਪਤਾ ਹੀ ਨਹੀਂ ਸੀ ਕਿ ਭਾਈ ਮਾਤ ਲੋਕ ਦੇ ਵਿੱਚ ਇਹੋ ਜਿਹਾ ਸੱਚਖੰਡ ਜਿਹੜਾ ਅਸਥਾਨ ਵੀ ਹੈ, ਜੇ ਪਹਿਲਾਂ ਪਤਾ ਲੱਗ ਜਾਂਦਾ ਨਾ ਤੇ ਮੈਂ ਕਦੋਂ ਦਾ ਹੀ ਇੱਥੇ ਆ ਕਰਕੇ ਮੈਂ ਸਿੱਖ ਬਣ ਜਾਣਾ ਸੀ, ਮੈਂ ਇੱਥੇ ਰਹਿ ਕਰਕੇ ਨਾਮ ਬਾਣੀ ਦਾ ਲਾਹਾ ਲੈਣਾ, ਹੁਣ ਮੈਂ ਬਜ਼ੁਰਗ ਹੋ ਗਿਆ ਜ਼ਿਆਦਾ ਸਮਾਂ ਨਹੀਂ ਹੈ ਹੁਣ ਪਤਾ ਲੱਗਿਆ। ਕਹਿੰਦਾ ਕੋਈ ਗੱਲ ਨਹੀਂ ਹੈ, ਮੈਂ ਆਪਣੀ ਜ਼ਿੰਦਗੀ ਰਹਿੰਦੀ ਇੱਥੇ ਹੀ ਬਤੀਤ ਕਰਨੀ, ਇਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਸਤਿਗੁਰੂ ਜੀਓ ਹੁਣ ਮੈਨੂੰ ਅਗਲਾ ਜਨਮ ਜ਼ਰੂਰ ਦਿਓ ਤੇ ਸਿੱਖਾਂ ਦੇ ਘਰ ਦਾ ਦਿਓ ਤੇ ਮੇਰਾ ਵਾਸਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਥੇ ਕਰਾਓ ਕਿ ਅਗਲਾ ਜਨਮ, ਇਹਦਾ ਜਨਮ ਤਾਂ ਚੱਲ ਗਿਆ, ਅਗਲੇ ਜਨਮ ਦੇ ਵਿੱਚ ਮੈਂ ਚਾਹੁੰਦਾ ਕਿ ਮੈਂ ਵੱਧ ਤੋਂ ਵੱਧ ਇਹਦਾ ਲਾਹਾ ਪ੍ਰਾਪਤ ਕਰਨਾ ਕਰਾਂ। ਬਹੁਤ ਸਾਰੇ ਗੁਰਮੁਖ ਪਿਆਰੇ, ਬਹੁਤ ਸਾਰੀਆਂ ਗੁਰਮੁਖ ਰੂਹਾਂ ਜਿਹੜੀਆਂ ਉਸ ਪਾਵਨ ਦਰੋਂ ਕਰੋ ਵਰੋ ਸਾਈਆਂ ਹੋਈਆਂ।
1: ਇੱਕ ਸਮੈ ਸਿੰਘ ਦਿੱਲੀ ਗਏ
0: ਤੇ ਉਹ ਤੋਂ ਬਾਅਦ ਪਿਆਰਿਓ ਆ ਬਹੁਤ ਸੰਖੇਪ ਦੇ ਵਿੱਚ ਕਵੀ ਰਾਜੀ ਇਤਿਹਾਸ ਦੱਸ ਰਹੇ ਹਨ। ਇੱਕ ਸਮੇਂ ਦੀ ਗੱਲ ਹੈ, ਗੁਰੂ ਕਾ ਖਾਲਸਾ ਜਦੋਂ ਦਿੱਲੀ ਗਿਆ, ਜਦੋਂ ਦਿੱਲੀ ਦੇ ਉੱਤੇ ਹਮਲਾ ਕਰਨਾ ਕੀਤਾ ਨਾ ਪਿਆਰਿਓ, ਬਾਬਾ ਬਘੇੜ ਸਿੰਘ ਜੀ ਆਦਿਕ ਇਹਨਾਂ ਨੇ ਕੀ ਕੀਤਾ, ਹਮਲਾ ਕੀਤਾ। ਹਮਲਾ ਕਰਕੇ ਇਹਨਾਂ ਨੇ ਮਾਰਾ ਕੁੱਟੀ ਨਹੀਂ ਕੀਤੀ ਹੈ, ਉੱਥੇ ਜਾ ਕਰਕੇ ਬਾਦਸ਼ਾਹ ਨੂੰ ਸਾਰੇ ਜਿਹੜੇ ਵੱਡੇ ਅਫਸਰ ਬਿਲਡਿੰਗਾਂ ਨੂੰ ਘੇਰਾ ਪਾ ਲਿਆ। ਤੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਉਸ ਵੇਲੇ ਮੌਜੂਦਾ ਬਾਦਸ਼ਾਹ ਜਿਹੜਾ ਸੀ ਨਾ ਉਹਨੇ ਆਤਮ ਸਮਰਪਣ ਉਹਨੇ ਕਰਨਾ ਕੀਤਾ। ਫਿਰ ਉੱਥੇ ਫਿਰ ਸਿੰਘਾਂ ਨੇ ਕਹਿ ਦਿੱਤਾ ਘੇਰਾ ਪਾ ਲਿਆ ਤੇ ਉਹਨੇ ਕਿਹਾ ਕਿ ਦੇਖੋ ਜੀ ਜੋ ਕਰਨਾ ਕਰ ਲਿਓ, ਹੁਣ ਤਾਂ ਮੈਨੂੰ ਮਾਰੋ ਨਾ ਬਾਦਸ਼ਾਹ, ਰਾਜ ਕਰਨਾ ਤੁਸੀਂ ਰਾਜ ਕਰ ਲਿਓ। ਤੇ ਖਾਲਸੇ ਨੇ ਕਿਹਾ, ਕਿਉਂਕਿ ਦੂਰ ਅੰਦੇਸ਼ੀ ਸੀ ਗੁਰੂ ਕੇ ਸਿੰਘਾਂ ਦੀ, ਉਹਨਾਂ ਨੇ ਵਿਚਾਰ ਕੀਤੀ ਕਿ ਦੇਖੋ ਆਪਾਂ ਰਹਿੰਦੇ ਹਾਂ ਪੰਜਾਬ ਦੇ ਵਿੱਚ, ਉਹ ਆਪਣਾ ਇਲਾਕਾ ਹੈ, ਜੇ ਇੱਥੇ ਰਾਜ ਵੀ ਕੀਤਾ ਜ਼ਿਆਦਾ ਸਮਾਂ ਆਪਣਾ ਰਾਜ ਨਹੀਂ ਰਹੇਗਾ ਤੇ ਉਹ ਤੋਂ ਬਾਅਦ ਹਾਲਾਤ ਬਦਲ ਜਾਣਗੇ, ਸਾਡਾ ਨੁਕਸਾਨ ਹੋ ਸਕਦਾ। ਤੇ ਖਾਲਸੇ ਨੇ ਦੂਰ ਅੰਦੇਸ਼ੀ ਦੇ ਨਾਲ ਵਿਚਾਰ ਕਰਕੇ ਕੁਛ ਦਿਨ ਤਾਂ ਪਿਆਰੇ ਉਹ ਰਾਜ ਤਾਂ ਕੀਤਾ, ਲੇਕਿਨ ਸਿੰਘਾਸਨ ਦੇ ਉੱਤੇ ਜਦੋਂ ਚੜ੍ਹਨ ਦੀ ਵਾਰੀ ਆਈ ਤੇ ਉਸ ਵੇਲੇ ਆਪਾਂ ਵੇਖਦੇ ਨਾ ਪਿਆਰੇ ਉਹ ਸਿੰਘਾਸਨ ਦੇ ਉੱਤੇ ਇੱਕ ਵਾਰੀ ਇੱਕੋ ਹੀ ਬੰਦਾ ਬਾਦਸ਼ਾਹ ਚੜ੍ਹਦਾ। ਗੁਰੂ ਕੇ ਖਾਲਸੇ ਨੇ ਪਿਆਰੇ ਉਹ ਬਚਨ ਕੀਤਾ ਕਿ ਨਹੀਂ ਭਾਈ, ਕਿ ਗੁਰੂ ਮਹਾਰਾਜ ਜੀ ਨੇ ਪੰਜ ਪ੍ਰਧਾਨੀ ਜਿਹੜਾ ਹੈ ਇਹ ਮਰਿਆਦਾ ਨੂੰ ਤੋੜਨਾ ਕੀਤਾ, ਇਹ ਤਖਤੇ ਤਾਊਸ ਦੇ ਉੱਤੇ ਕੋਈ ਇਕੱਲਾ ਵਿਅਕਤੀ ਨਹੀਂ ਬੈਠੇਗਾ, ਪੰਜ ਸਿੰਘ ਸਾਹਿਬਾਨ ਬੈਠਣਗੇ, ਉਹਦੇ ਵਿੱਚ ਜੱਸਾ ਸਿੰਘ ਜੀ ਆਲੂਵਾਲੀਆ, ਬਘੇੜ ਸਿੰਘ ਜੀ, ਜੱਸਾ ਸਿੰਘ ਜੀ ਰਾਮਗੜੀਆ ਔਰ ਕਈ ਮਹਾਂਪੁਰਖ ਜਿਹੜੇ ਗੁਰਮੁਖ ਪਿਆਰੇ ਉਹ ਤਖਤੇ ਤਾਊਸ ਦੇ ਉੱਤੇ ਬੈਠੇ ਹਨ। ਤੇ ਉਸ ਤੋਂ ਬਾਅਦ ਪਿਆਰੇ ਉਹਨਾਂ ਨੇ ਫੈਸਲਾ ਲਿਆ, ਇੱਕ ਤਾਂ ਇਹ ਲਾਇਆ ਕਿ ਭਾਈ ਜੋ ਵੀ ਦਿੱਲੀ ਦੇ ਵਿੱਚ ਰੈਵਨਿਊ ਆਉਂਦਾ ਉਹਦੇ ਵਿੱਚੋਂ ਇੰਨਾ ਹਿੱਸਾ ਸਾਡਾ ਹੋਵੇਗਾ, ਤੇ ਔਰ ਗੁਰੂ ਘਰ ਜਿੰਨੇ ਵੀ ਜਿਹੜੇ ਹਨ ਦਿੱਲੀ ਦੇ ਵਿੱਚ, ਤੇ ਉਹਨਾਂ ਗੁਰੂ ਘਰਾਂ ਦੀ ਫਿਰ ਤੋਂ ਆਪਾਂ ਸੇਵਾ ਕਰਨੀ ਹੈ। ਤੇ ਜੇ ਜਿਹੜੇ ਅਸਥਾਨਾਂ ਦੇ ਉੱਤੇ ਇਹਨਾਂ ਨੇ ਅਸਥਾਨਾਂ ਨੂੰ ਢਾਹ ਕਰਕੇ ਮਸੀਤਾਂ ਬਣਾ ਲਈਆਂ, ਤੇ ਫਿਰ ਬਾਬਾ ਬਘੇੜ ਸਿੰਘ ਜੀ ਆਦਿਕ ਇਹਨਾਂ ਨੇ ਕਿਹਾ ਕਿ ਉਹ ਅਸਥਾਨ ਤੁਸੀਂ ਢਾਓ ਤੇ ਉਹ ਜ਼ਮੀਨ ਸਾਨੂੰ ਦਿਓ, ਅਸੀਂ ਉੱਥੇ ਗੁਰੂ ਘਰ ਬਣਾਉਣੇ ਹਨ। ਜਿਹੜੇ ਪਿਆਰਿਓ ਬੇਨਵੇ ਜਿਹੜੇ ਹਨ ਲੋਕਾਂ ਨੇ, ਇਹਨਾਂ ਬੇਈਮਾਨਾਂ ਨੇ ਜੋ ਅਸਥਾਨ ਢਾਹ ਕਰਕੇ ਮਸੀਤ ਬਣਾਉਣੀ ਕੀਤੀ, ਤੇ ਗੁਰੂ ਕੇ ਖਾਲਸੇ ਨੇ, ਮੈਂ ਪਹਿਲਾਂ ਹੀ ਪਿਆਰਿਓ ਸਾਖੀ ਦੱਸ ਦਿੱਤੀ ਸੀ ਕਿਸ ਤਰ੍ਹਾਂ ਜੁਗਤੀ ਮੁਕਤੀ ਦੇ ਨਾਲ, ਤੇ ਇਹਨਾਂ ਦਾ ਹੀ ਪਿਆਰਿਓ ਜਿਹੜਾ ਹੈ ਕਾਇਦਾ ਕਾਨੂੰਨ ਇਹਨਾਂ ਦੇ ਸਿਰ ਦੇ ਉੱਤੇ ਹੀ ਰੱਖ ਕਰਕੇ ਆਪਣਾ ਕੰਮ ਕਢਾਉਣਾ ਕੀਤਾ, ਉਹਨਾਂ ਤੋਂ ਹੀ ਉਹਨਾਂ ਦੀ ਜਿਹੜੀ ਮਸੀਤ ਨੂੰ ਢਵਾ ਕਰਕੇ ਬਹੁਤ ਵਧੀਆ ਗੁਰੂ ਘਰ ਜਿਹੜਾ ਹੈ ਗੁਰੂ ਕੇ ਖਾਲਸੇ ਨੇ ਬਣਾਉਣਾ ਕੀਤਾ। ਤੇ ਫਿਰ ਆਪਣਾ ਪਤਾ ਜਿਹੜਾ ਬਾਅਦ ਦੇ ਵਿੱਚ ਗੱਲ ਆਈ ਕਿ ਜੀ ਤੁਸੀਂ ਕਹਿੰਦੇ ਹੋ ਤੁਹਾਡਾ ਅਸਥਾਨ ਹੈ, ਕੋਈ ਪਤਾ ਤਾਂ ਦੱਸੋ। ਤੇ ਉਸ ਵੇਲੇ ਮਾਤਾ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਨਾ ਸਿੰਘਾਂ ਨੂੰ ਕਿ ਖਾਲਸਾ ਜੀਓ ਕਿ ਇਹਦੇ ਵਿੱਚ ਜੋ ਅਸਥੀਆਂ ਰੱਖੀਆਂ ਹੋਈਆਂ ਮੈਂ ਖੁਦ ਵੇਖਿਆ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਤਰਜਾਮੀ ਸਨ। ਤੇ ਇਹ ਵੀ ਕਿਹਾ ਜਾਂਦਾ ਕਿ ਅਸਥੀ ਜਿਹੜਾ ਨਾ ਪਿਆਰਿਓ ਜਦੋਂ ਥੜਾ ਬਣਾ ਰਹੇ ਸੀ ਉੱਤੇ ਹੀ ਰੱਖਿਆ ਸੀ, ਜ਼ਿਆਦਾ ਟੋਆ ਜਿਹੜਾ ਹੈ ਨੀਵਾ ਨਹੀਂ ਪੱਟਿਆ। ਤੇ ਗੁਰੂ ਮਹਾਰਾਜ ਨੇ ਫਿਰ ਸਿੰਘਾਂ ਨੂੰ ਕਿਹਾ ਕਿ ਖਾਲਸਾ ਜੀਓ ਆਹ ਜਿਹੜੀ ਨੀਵ ਬਹੁਤ ਤੁਸੀਂ ਡੂੰਘਾਈ ਦੇ ਵਿੱਚ ਜਾ ਕਰਕੇ ਉਹਨੂੰ ਉਹਦੀ ਪਟਾਈ ਕਰਨਾ ਕਰੋ, ਥਾਂ ਬਣਾਓ। ਤੇ ਕਈ ਸਿੰਘਾਂ ਨੇ ਉਸ ਵੇਲੇ ਇਹ ਵੀ ਕਿਹਾ ਸੀ ਮਹਾਰਾਜ ਇੰਨੀ ਤਾਂ ਲੋੜ ਨਹੀਂ ਹੈ, ਆਪਾਂ ਇੱਥੇ ਹੀ ਆ ਜਿਹੜੀਆਂ ਅਸਥੀਆਂ ਦੱਬ ਦੇਵਾਂਗੇ, ਘੜਿਆਂ ਨੂੰ ਲਾ ਕਰਕੇ ਉੱਤੇ ਥੜਾ ਬਣਾ ਦੇਵਾਂਗੇ। ਮਹਾਰਾਜ ਨੇ ਕਿਹਾ ਸਾਡਾ ਬਚਨ ਮੰਨੋ ਕਿ ਜਿੰਨੀ ਨੀਵ ਅੰਦਰ ਹੋਵੇਗੀ ਉਨਾ ਉਹ ਅਸਥਾਨ ਮਜ਼ਬੂਤ ਹੋਵੇਗਾ। ਇਹ ਵੀ ਕਿਹਾ ਜਾਂਦਾ ਕਿ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਭਾਈ ਜੇ ਉੱਤੇ ਆਪਾਂ ਰੱਖਦੇ ਹਾਂ ਇਹਦੇ ਵਿੱਚ ਕੱਲ੍ਹ ਤੁਰਕਾਂ ਦਾ ਜਦੋਂ ਕਬਜ਼ਾ ਕੁਛ ਘਾਟਾ ਵਾਧਾ ਹੋਵੇਗਾ ਅਸਥਾਨ ਆਪਣੇ ਹੱਥ ਤੋਂ ਚੱਲ ਜਾਣਾ, ਸਾਡਾ ਬਚਨ ਮੰਨੋ, ਚੰਗੀ ਤਰ੍ਹਾਂ ਡੂੰਘਾਈ ਦੇ ਵਿੱਚ ਖੁਦਾਈ ਕਰਕੇ ਉੱਥੇ ਆਪਾਂ ਨੇ ਇਹ ਗਾਗਰਾਂ ਨੂੰ ਰੱਖਣਾ। ਫਿਰ ਖਾਲਸੇ ਨੇ ਬਚਨ ਮੰਨ ਕਰਕੇ ਪਿਆਰਿਓ ਬਹੁਤ ਡੂੰਘੀ ਹੋ ਸਕਦਾ 10-15 ਫਿੱਟ ਥੱਲੇ ਪਟਾਈ ਕਰਨੀ ਕੀਤੀ, ਉਹਦੇ ਵਿੱਚ ਪਿਆਰਿਓ ਗਾਗਰਾਂ ਰੱਖਣਾ ਕੀਤਾ ਜਿਹਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਅਸਥੀ ਫੁੱਲ ਸਨ। ਜਦੋਂ ਨਿਸ਼ਾਨੀ ਦੀ ਗੱਲ ਆਈ ਤੇ ਖਾਲਸੇ ਨੇ ਪਿਆਰਿਓ ਜਿਹੜੇ ਮੋਹਤਬਰ ਸਿੰਘ ਜਿਹੜੇ ਸੀ ਜਿਨ੍ਹਾਂ ਨੂੰ ਪਤਾ ਸੀ, ਮਾਤਾ ਜੀ ਨੇ ਪਤਾ ਜਿਨ੍ਹਾਂ ਨੂੰ ਦੱਸਿਆ, ਜਦੋਂ ਪਟਾਈ ਕੀਤੀ ਗਈ ਹੇਠਾਂ ਤੋਂ ਪਿਆਰਿਓ

ਤੇ ਸਤਿਗੁਰੂ ਮਹਾਰਾਜ ਜੀ ਦਾ ਦੇਹਰਾ ਜਿਹੜਾ ਹੈ ਵਧੀਆ ਇਹਨਾਂ ਨੇ ਚਲਾਉਣਾ ਕੀਤਾ। ਅੱਜ ਤੱਕ ਪਿਆਰਿਓ ਉਹ ਜਿਹੜਾ ਅਸਥਾਨ ਜਿਹੜਾ ਜ਼ਾਹਰ ਜ਼ਹੂਰ ਹੋ ਰਿਹਾ ਹੈ ਤੇ ਉਹ ਤੋਂ ਬਾਅਦ ਪਿਆਰਿਓ ਕਿ ਆਹ ਜਿਹੜਾ ਅਸਥਾਨ ਜਿਹੜਾ ਨਾ ਪਿਆਰਿਓ ਇਹ ਕਿਹਾ ਜਾਂਦਾ ਕਿ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿੱਥੇ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕੀਤਾ ਸੀ ਨਾ ਪਿਆਰਿਓ ਤੇ ਉਸ ਵੇਲੇ ਉਹ ਅਸਥਾਨ ਆ ਕਿਉਂਕਿ ਉਹ ਕੋਤਵਾਲੀ ਸੀ ਉਹਨਾਂ ਦਾ ਆਪਣਾ ਜਿਹੜਾ ਹੈ ਸਰਕਾਰੀ ਦਰਬਾਰੀ ਜਿਹੜਾ ਹੈ ਉਹ ਥਾਂ ਸੀ ਜਿੱਥੇ ਗੁਰੂ ਮਹਾਰਾਜ ਜੀ ਨੂੰ ਸਜਾਵਾਂ ਦਿੱਤੀਆਂ ਸੀ ਸੀਸ ਕਲਮ ਕਰਨਾ ਕੀਤਾ ਤੇ ਉਹਦਾ ਪਤਾ ਨਹੀਂ ਚੱਲਦਾ ਸੀ ਤੇ ਫਿਰ ਗੁਰੂ ਕੇ ਖਾਲਸੇ ਨੇ ਅਲਾਊਂਸ ਕਰਨਾ ਕੀਤਾ ਡੁੰਡੀ ਪਿਟਵਾਉਣੀ ਕੀਤੀ ਕਿ ਕੋਈ ਬਜ਼ੁਰਗ ਬੰਦਾ ਜਿਹੜਾ ਹੈ ਕੋਈ ਇਹਦਾ ਪਤਾ ਦੱਸਣਾ ਕਰੇ ਅਸੀਂ ਉਹਨੂੰ ਇਨਾਮ ਦੇਵਾਂਗੇ। ਉਸ ਵੇਲੇ ਕਿਹਾ ਜਾਂਦਾ ਪਿਆਰਿਓ ਇੱਕ ਬਹੁਤ ਬਿਰਧ ਬੀਬੀ ਜਿਹੜੀ ਹੈ ਉਹ ਅੱਗੇ ਆਈ ਉਹਨੇ ਆ ਕਰਕੇ ਪਤਾ ਦੱਸਿਆ ਉਹ ਕਹਿਣ ਲੱਗੀ ਕਿ ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕੀਤਾ ਉਹ ਮੁਸਲਮਾਨ ਬੀਬੀ ਸੀ ਤੇ ਕਿਹਾ ਜਾਂਦਾ ਕਿ ਉਹਨੇ ਕਿਹਾ ਕਿ ਮੇਰੇ ਬਾਪ ਦੀ ਵੀ ਡਿਊਟੀ ਇੱਥੇ ਸੀ ਉਹ ਵੀ ਇੱਥੇ ਪਹੁੰਚਿਆ ਮੈਂ ਛੋਟੀ ਸੀ ਉਹ ਮੈਨੂੰ ਵੀ ਨਾਲ ਲੈ ਕਰਕੇ ਆਇਆ। ਜਦੋਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੀਸ ਝਟਕਾਉਣਾ ਕੀਤਾ ਕਲਬ ਕਰਨਾ ਕੀਤਾ ਉਹ ਤੋਂ ਬਾਅਦ ਤੇ ਮੇਰੇ ਬਾਪ ਨੇ ਆਹੀ ਖੂਹ ਦੇ ਵਿੱਚੋਂ ਪਾਣੀ ਗੇਰ ਕੇ ਖੂਨ ਸਾਫ਼ ਕਰਨਾ ਕੀਤਾ ਉਹਨੇ ਪਤਾ ਦੱਸਿਆ ਕਿ ਆਹ ਬੋੜ ਦਾ ਦਰਖਤ ਜਿਹੜਾ ਹੈ ਇਹਦੇ ਹੇਠਾਂ ਗੁਰੂ ਮਹਾਰਾਜ ਜੀ ਨੂੰ ਬਿਠਾਇਆ ਗਿਆ ਇੱਥੇ ਬਿਠਾ ਕਰਕੇ ਸਤਿਗੁਰੂ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕੀਤਾ। ਫਿਰ ਪਿਆਰਿਓ ਉਹ ਅਸਥਾਨ ਜਿਹੜਾ ਸਭ ਤੋਂ ਪਹਿਲਾਂ ਕਿਹਾ ਜਾਂਦਾ ਪਿਆਰਿਓ 1847 ਦੇ ਵਿੱਚ ਇਹ ਅਸਥਾਨ ਜਿਹੜਾ ਹੈ ਫਿਰ ਕਾਇਮ ਕਰਨਾ ਕੀਤਾ ਇਹ ਸੰਮਤ ਦੀ ਗੱਲ ਹੈ ਸੰਮਤ 1847 ਦੇ ਵਿੱਚ ਤੇ ਉੱਥੇ ਛੋਟਾ ਜਿਹਾ ਅਸਥਾਨ ਜਿਹੜਾ ਹੈ ਉਹ ਤਿਆਰ ਹੋਇਆ ਉਹ ਤੋਂ ਬਾਅਦ ਕੀ ਹੋਇਆ ਪਿਆਰਿਓ ਕਿ ਜਦੋਂ ਗੁਰੂ ਕੇ ਖਾਲਸੇ ਇੱਥੋਂ ਚੱਲ ਗਏ ਪੰਜਾਬ ਨੂੰ ਚੱਲ ਗਏ ਉਸ ਤੋਂ ਬਾਅਦ ਫਿਰ ਤੁਰਕਾਂ ਨੇ ਪਿਆਰਿਓ ਇਹ ਇਸ ਤਰ੍ਹਾਂ ਹੀ ਵਧੀਕੀਆਂ ਕਰਦੇ ਸੀ ਬੇਈਮਾਨੀਆਂ ਕਰਦੇ ਇਹਨਾਂ ਨੂੰ ਇੰਨੀ ਅੱਗ ਲੱਗੀ ਹੋਈ ਕਿ ਸਾਡੇ ਇਲਾਕੇ ਦੇ ਵਿੱਚ ਤੇ ਸਾਡੀ ਕੋਤਵਾਲੀ ਕਿਉਂਕਿ ਉਹ ਕੋਤਵਾਲੀ ਸੀ ਪਿਆਰਿਓ ਸ਼ਾਹੀ ਕੋਤਵਾਲੀ ਸੀ ਜੋ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦਾ ਅਸਥਾਨ ਉਹਨਾਂ ਨੂੰ ਲੱਗਿਆ ਕਿ ਭਾਈ ਸਾਡੇ ਹਿੱਕ ਦੇ ਉੱਤੇ ਛਾਤੀ ਦੇ ਉੱਤੇ ਇਹਨਾਂ ਨੇ ਆਪਣਾ ਅਸਥਾਨ ਥੜਾ ਬਣਾਇਆ ਛੋਟਾ ਹੀ ਅਸਥਾਨ ਸੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਬਾਅਦ ਦੇ ਵਿੱਚ ਉਹਨਾਂ ਨੇ ਟਹਿਟੇਰੀ ਕਰ ਦਿੱਤਾ ਜਦੋਂ ਉਹਨੂੰ ਟਹਿਟੇਰੀ ਕਰ ਦਿੱਤਾ ਫਿਰ ਪਿਆਰਿਓ ਬਾਅਦ ਦੇ ਵਿੱਚ ਕਿ 1857 ਦੇ ਵਿੱਚ ਜਦੋਂ ਇਹ ਹੋਇਆ ਗਦਰ ਦਾ ਅੰਦੋਲਨ ਜਦੋਂ ਹੋਇਆ ਬਾਅਦ ਦੇ ਵਿੱਚ ਅੰਗਰੇਜ਼ਾਂ ਦਾ ਜਦੋਂ ਰਾਜ ਆ ਗਿਆ ਉਸ ਵੇਲੇ ਸਾਧ ਸੰਗਤ ਜੀ ਫਿਰ ਗੁਰੂ ਕੇ ਖਾਲਸੇ ਨੇ ਤੇ ਅੰਗਰੇਜ਼ ਜਿਹੜੀ ਸਰਕਾਰ ਜਿਹੜੀ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਇਹਦੇ ਵਿੱਚ ਖਾਸ ਕਰਕੇ ਜੀਂਦ ਦੇ ਮਹਾਰਾਜੇ ਜਿਹੜੇ ਹਨ ਮਹਾਰਾਜਾ ਸਰੂਪ ਸਿੰਘ ਸਾਹਿਬ ਜੀ ਨੇ ਬਹੁਤ ਵੱਡਾ ਯੋਗਦਾਨ ਪ੍ਰਾਪਤ ਕਰਨਾ ਕੀਤਾ ਜੀਂਦ ਦੇ ਰਾਜੇ ਜਿਹੜੇ ਹਨ ਮਹਾਰਾਜਾ ਸਰੂਪ ਸਿੰਘ ਜੀ ਦਾ ਇਹਨਾਂ ਦਾ ਪਿਆਰਿਓ ਬਹੁਤ ਜ਼ਿਆਦਾ ਪ੍ਰੇਮ ਸੀ ਅੰਗਰੇਜ਼ਾਂ ਦੇ ਨਾਲ ਵੱਡੇ ਅਫਸਰਾਂ ਦੇ ਨਾਲ ਕੋਈ ਉਹਨਾਂ ਨੇ ਉਹਨਾਂ ਦੇ ਨਾਲ ਸਲਾਹ ਆਦਿਕ ਕਰਕੇ ਕੁਛ ਪਿਆਰਿਓ ਇਹ ਲੈ ਦੇ ਕਰਕੇ ਉਹ ਥਾਂ ਜਿਹੜਾ ਨਾ ਫਿਰ ਤੋਂ ਪਿਆਰਿਓ ਅੰਗਰੇਜ਼ ਸਰਕਾਰ ਤੋਂ ਉਹਨਾਂ ਨੇ ਕਿਉਂਕਿ ਅੰਗਰੇਜ਼ਾਂ ਦਾ ਰਾਜ ਆ ਗਿਆ ਸੀ ਪਹਿਲਾਂ ਦੇਖੋ ਅਸਥਾਨ ਬਾਅਦ ਦੇ ਵਿੱਚ ਬਾਬਾ ਬਘੇੜ ਸਿੰਘ ਜੀ ਉਹਨਾਂ ਦੇ ਵੇਲੇ ਛੋਟਾ ਕੋ ਅਸਥਾਨ ਕਾਇਮ ਹੋਇਆ ਉਹ ਤੋਂ ਬਾਅਦ ਤੁਰਕਾਂ ਨੇ ਉਹਨੂੰ ਫਿਰ ਤੋਂ ਢਾ ਦਿੱਤਾ ਢਾਉਣ ਤੋਂ ਬਾਅਦ ਜੀਂਦਪਤੀ ਜੀ ਜਿਹੜੇ ਹਨ ਮਹਾਰਾਜਾ ਸਰੂਪ ਸਿੰਘ ਜੀ ਨੇ ਉਹਨਾਂ ਨੇ ਪਿਆਰਿਓ 1911 ਈਸਵੀ ਦੇ ਵਿੱਚ ਇਹਨਾਂ ਨੇ ਫਿਰ ਤੋਂ ਪਿਆਰਿਓ ਉਹ ਅਸਥਾਨ ਜਿਹੜਾ ਹੈ ਤੇ ਉਹਦੀ ਸੇਵਾ ਕਰਨੀ ਕੀਤੀ ਕਿਹਾ ਜਾਂਦਾ ਅੱਜ ਜੋ ਇਮਾਰਤ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਉਹ ਪਿਆਰਿਓ ਮਹਾਰਾਜਾ ਸਰੂਪ ਸਿੰਘ ਸਾਹਿਬ ਜੀ ਨੇ ਉਹਨਾਂ ਨੇ ਉਹ ਇਮਾਰਤ ਦੀ ਸੇਵਾ ਕਰਾਉਣੀ ਕੀਤੀ ਹੈ ਤੇ ਉਸ ਵੇਲੇ ਜਦੋਂ ਇਹ ਅਸਥਾਨ ਦੀ ਸੇਵਾ ਚੱਲ ਰਹੀ ਸੀ ਆਪ ਭਾਈ ਵੀਰ ਸਿੰਘ ਸਾਹਿਬ ਜੀ ਉਹ ਆਪ ਕੋਟ ਕਰਦੇ ਕਿ ਉਹਨਾਂ ਨੇ ਵੀ ਦਰਸ਼ਨ ਕੀਤੇ ਉਹ ਬੋੜ ਦਾ ਦਰਖਤ ਵੀ ਜਿਹੜਾ ਜੈਸ ਬੋੜ ਦੇ ਦਰਖਤ ਦੇ ਹੇਠ ਮਹਾਰਾਜ ਜੀ ਨੂੰ ਬਿਠਾ ਕਰਕੇ ਮਹਾਰਾਜ ਜੀ ਦਾ ਸਿਰ ਜਿਹੜਾ ਤਨ ਤੋਂ ਜੁਦਾ ਕਰਨਾ ਕੀਤਾ ਉਹ ਵੀ ਮੌਜੂਦ ਸੀ ਲੇਕਿਨ ਜਦੋਂ ਪਿਆਰਿਓ ਇਹਦੀਆਂ ਨੀਹਾਂ ਪੱਟੀਆਂ ਗਈਆਂ ਇਹਦੀਆਂ ਜਦੋਂ ਸੇਵਾਵਾਂ ਹੋਈਆਂ ਉਸ ਵੇਲੇ ਉਹਦੀਆਂ ਜੜ੍ਹਾਂ ਵੱਡੀਆਂ ਗਈਆਂ ਕੱਟੀਆਂ ਗਈਆਂ ਜਿਸ ਕਰਕੇ ਕਿਹਾ ਜਾਂਦਾ ਕਿ ਸਮਾਂ ਪਾ ਕਰਕੇ ਆਪਣੇ ਵੀ ਕੁਛ ਜਿਹੜੇ ਬੰਦੇ ਸੇਵਾ ਦੇ ਨਾਂ ਤੋਂ ਉਹਨਾਂ ਨੇ ਬਹੁਤ ਧੱਕਾ ਕਰ ਦਿੱਤਾ ਲੇਕਿਨ ਉਹ ਇਤਿਹਾਸਿਕ ਦਰਖਤ ਜਿਹੜਾ
ਜੋ ਆਪ ਗਵਾਹੀ ਦਿੰਦਾ ਸੀ ਕਿ ਇਹੀ ਮੇਰੇ ਹੇਠ ਬਿਠਾ ਕਰਕੇ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਗਿਆ। ਉਹ ਦਰਖਤ ਜਿਹੜਾ ਜਾਂਦਾ ਰਿਹਾ, ਅੱਜ ਵੀ ਪਿਆਰਿਓ ਉਹਦੇ ਕੁਛ ਅਵਸ਼ੇਸ਼ ਜਿਹੜੇ ਪਾਵਨ ਅਸਥਾਨ ਤੇ ਜਿਹੜੇ ਹਨ ਸ਼ਭਾਏ ਮਾਨ ਹਨ ਮੌਜੂਦ ਹਨ। ਉਸ ਤੋਂ ਬਾਅਦ ਪਹਿਲੇ ਅਸਥਾਨ ਜਿਹੜਾ ਉਨਾ ਹੀ ਸੀ, ਫਿਰ ਇਹ ਲੰਗਰ ਵਾਲਾ ਜੋ ਅਸਥਾਨ ਜਿਹੜਾ ਹੈ ਤੇ 84 ਤੋਂ ਪਹਿਲਾਂ ਦੀ ਗੱਲ ਹੈ। ਬੀਬੀ ਇੰਦਰਾ ਜਿਹੜੀ ਸੀ ਪ੍ਰਧਾਨ ਮੰਤਰੀ ਸੀ ਸਿੱਖਾਂ ਦੇ, ਉਹਦੇ ਨਾਲ ਰਾਬਤਾ ਕੀਤਾ, ਉਹ ਵੀ ਸਰਕਾਰੀ ਜ਼ਮੀਨ ਜਿਹੜੀ ਹੈ ਉਹਨੇ ਗੁਰੂ ਘਰ ਦੇ ਨਾਂ ਤੋਂ ਲਵਾਈ। ਫਿਰ ਉਹ ਜਿਹੜੀ ਰਹਿੰਦੀ ਕੋਤਵਾਲੀ ਨੂੰ ਢਾ ਕਰਕੇ ਸਰਾਵਾਂ ਦੀ ਸੇਵਾਵਾਂ ਤੇ ਗੁਰੂ ਘਰ ਦੇ ਲੰਗਰਾਂ ਦੀ ਸੇਵਾਵਾਂ ਜਿਹੜੀਆਂ ਉਹ ਹੋਈਆਂ। ਅੱਜ ਤੱਕ ਪਿਆਰਿਓ ਉਹ ਅਸਥਾਨ ਜਿਹੜਾ ਉਹ ਦੇਹਰਾ ਜਿਹੜਾ ਹੈ ਤੇ ਉਹ ਚਿੰਨ੍ਹ ਵੀ ਜਿਹੜੇ ਪਾਵ ਕੇ ਬੋੜ ਦਾ ਦਰਖਤ ਕਵੀ ਰਾਜ ਜੀ ਆਪ ਬਚਨ ਕਰਦੇ ਸਾਧ ਸੰਗਤ ਜੀ, ਮੈਂ ਖੁਦ ਉਹਦੇ ਦਰਸ਼ਨ ਕਰਨੇ ਕੀਤੇ ਤੇ ਬੀਜ ਬਾਜ਼ਾਰ ਦੇ ਵਿੱਚ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦਾ ਥਾਂ ਖਰੀਦਣਾ ਕੀਤਾ, ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਬੈਠ ਕਰਕੇ ਜਿੱਥੇ ਕਾਰਨ ਕਰਨਾ ਕੀਤਾ। ਇਹਨਾਂ ਤੋਂ ਇਲਾਵਾ ਪਿਆਰਿਓ ਸੱਤ ਜਿਹੜੇ ਝੰਡੇ ਜਿਹੜੇ ਹਨ, ਸੱਤੋ ਝੰਡਿਆਂ ਜੀ ਕੇ ਜੋ ਆਪਾਂ ਕਹਿ ਕੇ ਸੰਬੋਧਨ ਕਰਦੇ ਹਾਂ, ਸੱਤ ਖਾਲਸੇ ਨੇ ਉੱਥੇ ਝੰਡੇ ਆਪਣੇ ਇਤਿਹਾਸਿਕ ਮੂੰਗੇ ਕਾਇਮ ਕਰਨੇ ਕੀਤੇ ਤੇ ਜਿਹੜੇ ਧੁਰ ਦਰਗਾਹ ਤੋਂ ਜਿਹੜੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜੋ ਵਰੋਸਾਏ ਹੋਏ ਅਸਥਾਨ ਤੇ ਉਹਨਾਂ ਨੂੰ ਫਿਰ ਗੁਰੂ ਕੇ ਖਾਲਸੇ ਨੇ ਇੰਜ ਪ੍ਰਗਟ ਕਰਨਾ ਕੀਤਾ। ਹੁਣ ਪਿਆਰਿਓ ਕਵੀ ਰਾਜ ਜੀ ਦੇਖੋ ਦੱਸਦੇ ਕਿ ਅਨੰਦਪੁਰ ਸਾਹਿਬ ਜੀ ਦੀ ਬਾਤ ਦੀ ਜਿਹੜੀ ਕਥਾ ਜਿਹੜੀ ਹੈ, ਮੈਂ ਉਹ ਆਪ ਨੂੰ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਅਨੰਦਪੁਰ ਸਾਹਿਬ ਤੋਂ ਨਿਕਲੇ, ਤੁਰਕਾਂ ਨੇ ਪਿਆਰਿਓ

ਇਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਜਲ ਦੇ ਵਿੱਚ ਜਦੋਂ ਇਸ਼ਨਾਨ ਕਰ ਰਹੇ ਸਨ, ਤੇ ਉੱਥੇ ਇਸ਼ਨਾਨ ਕਰਦਿਆਂ ਜੋ ਬਸਤਰ ਰੱਖਣੇ ਕੀਤੇ ਪਿਆਰਿਓ, ਤੇ ਫਿਰ ਜਦੋਂ ਸ਼ਾਮ ਸਿੰਘ ਪਹਿਲਾਂ ਬਾਹਰ ਨਿਕਲ ਗਿਆ

ਉਹਦੇ ਉਹਦੀ ਤਾਂ ਦਸਤਾਰ ਭਿੱਜ ਗਈ, ਉਹਦੇ ਕੱਪੜੇ ਭਿੱਜ ਗਏ, ਉਹ ਭੱਜ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਸਤਾਰ ਜਿਹੜੀ ਉਹਨੇ ਆਪਣੇ ਸਿਰ ਦੇ ਉੱਤੇ ਸਜਾ ਲਈ ਤੇ ਇਹਨੂੰ ਪਤਾ ਹੀ ਨਹੀਂ ਚੱਲਿਆ ਅਣਜਾਣ ਪੁਣੇ ਦੇ ਵਿੱਚ ਪਿਆਰਿਓ ਇਹਨੇ ਉਹ ਬਸਤਰ ਜਿਹੜੇ ਉਹ ਦਸਤਾਰ ਇਹਨੇ ਧਾਰਨ ਕਰਨੀ ਕੀਤੀ। ਔਰ ਕਈ ਜਿਹੜੇ ਉੱਥੇ ਸਿੰਘ ਸਨ ਉਹਨਾਂ ਨੇ ਇਹਨੂੰ ਰੋਕਣ ਦਾ ਯਤਨ ਵੀ ਕੀਤਾ। ਸਤਿਗੁਰੂ ਮਹਾਰਾਜ ਜੀ ਸਤਲੁਜ ਦੇ ਵਿੱਚ ਇਸ਼ਨਾਨ ਕਰ ਰਹੇ ਸਨ। ਮਹਾਰਾਜ ਜੀ ਨੇ ਜਦੋਂ ਵੇਖਿਆ, ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਇਹਨੇ ਸਜਾਈ ਲਿਆ ਸਿਰ ਦੇ, ਇਹਦੀ ਦਸਤਾਰ ਨਾ ਲਾਓ, ਇਹਦੇ ਸਿਰ ਦੇ ਉਂਝੀ ਰਹਿਣ ਦਿਓ। ਤੇ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਹੈ ਭਾਈ, ਦਸਤਾਰ ਹੀ ਤੂੰ ਨੇ ਬੰਨ ਲਈ। ਤੇ ਇਹਨੇ ਅੱਗੇ ਪਿਆਰਿਓ ਉਹ, ਕਿਉਂਕਿ ਜੋ ਮਹਾਰਾਜ ਨੇ ਵੀ ਕਿਹਾ ਨਾ, ਕੁਲਹਾ ਦਿੰਦੇ ਬਾਵਲੇ ਲੈਂਦੇ ਬੜੇ ਨਲਾਜਾ। ਕਈ ਲੋਕ ਪਿਆਰਿਓ ਆਪ ਮੁਹਾਰੇ ਹੀ ਐਵੇਂ ਪਿਆਰਿਓ ਪੱਗਾਂ ਬੰਨ ਲੈਣੀਆਂ ਤੇ ਕਹਿਣੀਆਂ ਤੇ ਦੇਖੋ ਜੀ ਮੈਨੂੰ ਆ ਗੱਦੀ ਪ੍ਰਾਪਤ ਹੋ ਗਈ, ਆ ਹੋ ਗਿਆ, ਚੱਲਦਾ ਨਾ ਅੱਜ ਵੀ। ਇਹਨੇ ਬਾਅਦ ਦੇ ਵਿੱਚ ਉਸ ਵੇਲੇ ਤਾਂ ਇਹ ਅਚਨਚੇਤ ਭਾਣਾ ਵਰਤਿਆ, ਦਸਤਾਰ ਇਹਦੇ ਕੱਪੜੇ ਭਿੱਜ ਗਏ, ਗਲਤੀ ਦੇ ਨਾਲ ਮਹਾਰਾਜ ਜੀ ਦੀ ਦਸਤਾਰ ਸਜਾ ਲਈ। ਤੇ ਇਹਨੇ ਇੱਕ ਆਪਣੀ ਗੱਲ ਪ੍ਰਗਟ ਕਰ

0: ਵਾਲੀਆਂ ਹੁਣ ਸਜਾ ਲਈ ਭਾਈ, ਇਹੋ ਜਿਹਾ ਸਮਾਏਗਾ ਗੁਰਤਾ ਗੱਦੀ ਤੇਰੇ ਕੋਲ ਆਏਗੀ ਕਰਕੇ ਇਹਨੇ ਇਹ ਗੱਲ ਜਿਹੜੀ ਹੈ ਮਨ ਘੜਤ ਕਹਾਣੀ। ਜਿਸ ਤਰ੍ਹਾਂ ਅੱਜ ਵੀ ਕਈ ਲੋਕ ਆਪਣੀ ਪ੍ਰਸਿੱਧੀ ਵਡਿਆਈ ਦੇ ਲਈ ਮਨ ਘੜਤ ਕਹਾਣੀਆਂ ਆਦਿਕ ਬਣਾ ਕਰਕੇ ਪੇਸ਼ ਕਰਦੇ, ਇਹਨੇ ਵੀ ਇੰਜ ਕਰਨਾ ਕੀਤਾ। ਉਹ ਤੋਂ ਬਾਅਦ ਪਿਆਰਿਓ ਕੀ ਹੋਇਆ ਕਿ ਜਦੋਂ ਇਹ ਸਤਿਗੁਰੂ ਮਹਾਰਾਜ ਅਨੰਦਪੁਰ ਸਾਹਿਬ ਤੋਂ ਜਦੋਂ ਨਿਕਲੇ ਹਨ,
1: ਅਨੰਦਪੁਰ ਤਿਆਗ ਭਇਆ,
0: ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਜੀ ਦਾ ਤਿਆਗ ਕਰਨਾ ਕੀਤਾ। ਇਹ ਦੋ ਭਰਾ ਜਿਹੜੇ ਹਨ ਤੇ ਸਾਧ ਸੰਗਤ ਜੀ, ਖਾਸ ਕਰਕੇ ਬਾਬਾ ਇਹ ਸੂਰਜਮਲ ਜੀ ਦੀ ਇਹ ਸੰਤਾਨ ਸੀ ਸ਼ਾਮ ਸਿੰਘ ਤੇ ਗੁਲਾਬ ਰਾਏ, ਤੇ ਇਹ ਜੰਗ ਦੇ ਵਿੱਚ ਇਹ ਵੀ ਨਾਲ ਸਨ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹਨਾਂ ਦੇ ਵੱਲ ਵੇਖਣਾ ਕੀਤਾ, ਸਤਿਗੁਰੂ ਮਹਾਰਾਜ ਜੀ ਨੇ ਇੱਕ ਹੁਕਮਨਾਮਾ ਲਿਖਣਾ ਕੀਤਾ, ਜਿਹੜਾ ਨਾਹਣ ਦਾ ਰਾਜਾ ਜਿਹੜਾ ਉਹਦੇ ਪ੍ਰਤੀ ਵਚਨ ਕੀਤੋ ਨੇ। ਮਹਾਰਾਜ ਨੇ ਕਿਹਾ ਕਿ ਨਾਹਣ ਦੇ ਰਾਜੇ ਦੇ ਤਾਈ ਕਿ ਇਹ ਦੋ ਭਰਾਵਾਂ ਨੂੰ ਭਾਈ ਅਸੀਂ ਤੇਰੇ ਕੋਲ ਭੇਜ ਰਹੇ ਹਾਂ, ਕਿਉਂਕਿ ਤੁਰਕਾਂ ਦੇ ਨਾਲ ਸਾਡਾ ਬਹੁਤ ਵਿਗਾੜਾ ਹੋ ਗਿਆ, ਜੰਗ ਦੇ ਮਾਹੌਲ ਬਣ ਗਏ ਹਨ। ਇਹ ਜਿਹੜਾ ਨਾ ਸ਼ਾਮ ਸਿੰਘ ਤੇ ਗੁਲਾਬ ਰਾਏ ਨੂੰ ਤੂੰ ਆਪਣੇ ਕੋਲ ਰੱਖਣਾ ਕਰ। ਉਹਨੇ ਕੀ ਕੀਤਾ, ਇਹਨਾਂ ਨੂੰ ਲੈ ਕਰਕੇ ਆਪਣੇ ਨਾਲ ਨਾਹਨ ਲੈ ਕੇ ਚੱਲ ਗਿਆ। ਇਹਨਾਂ ਨੇ ਆਪਣਾ ਪਰਿਵਾਰ ਉੱਥੇ ਵਸਾ ਲਿਆ। ਜਦੋਂ

ਰਾਜਾ ਜਿਹੜਾ ਨਾਹਣ ਦਾ ਬੜਾ ਪ੍ਰਸੰਨ ਹੋਇਆ ਤੇ ਇਹਨੇ ਕੀ ਕੀਤਾ, ਗਿਰਵੀ ਨਾਮਕ ਗ੍ਰਾਮ ਜਿਹੜਾ ਉਹ ਇਹਨਾਂ ਦੇ ਨਾਮ ਤੇ ਕਰ ਦਿੱਤਾ। ਉੱਥੇ ਪਿਆਰਿਆ ਪਰਿਵਾਰ ਦੇ ਨਾਲ ਬੜਾ ਵਧੀਆ ਇਹਨਾਂ ਨੇ ਸਮਾਂ ਬਤੀਤ ਕੀਤਾ। ਉਹੀ ਘਰ ਦੇ ਉਹੀ ਇਲਾਕੇ ਦੇ ਵਿੱਚ ਇਹਨੇ ਆਪਣੇ ਘਰ ਬਣਾਉਣੇ ਕੀਤੇ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜਿਹੜਾ ਹੈ ਤੇ ਜਦੋਂ ਉਹਨਾਂ ਤੋਂ ਬਾਅਦ ਜਦੋਂ ਉਤਪਾਤ ਹੋਇਆ, ਜਦੋਂ ਬਾਬਾ

0: ਪਾਵਨ ਨਗਰੀ ਜਿਹੜੀ ਹੈ ਇਹਨੂੰ ਮੈਂ ਫਿਰ ਤੋਂ ਆਬਾਦ ਕਰਾਂ, ਫਿਰ ਤੋਂ ਇਹਨੂੰ
1: ਵਸਾਵਾਂ।
0: ਤੇ ਉਸ ਵੇਲੇ ਆ ਇਲਾਕਾ ਜਿਹੜਾ ਨਾ ਫਿਰ ਤੋਂ ਪਿਆਰਿਓ ਕਹਿਲੂਰ ਦਾ ਰਾਜਾ ਜਿਹੜਾ ਹੈ ਉਹਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਤੇ ਇਹਨੇ ਕੀ ਕੀਤਾ, ਸ਼ਾਮ ਸਿੰਘ ਤੇ ਗੁਲਾਬ ਰਾਏ ਕਹਿਲੂਰੀ ਰਾਜੇ ਨੂੰ ਕਹਿ ਕਰਕੇ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੀ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ ਕੇਵਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਸਰੈ ਮਰ ਜਾਓ, ਆਖਣ ਔਖਾ ਸੱਚਾ ਨਾਉ। ਸੱਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸੱਚਾ ਸਾਹਿਬ ਸੱਚੈ ਨਾਏ ਰਹਾਉ। ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੀ ਵਡਿਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ। ਖਸਮ ਵਸਾਰਹਿ ਤੇ ਕਮ ਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨਾਉ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸ਼ਰਣਾ।

ਪਰਿਆ ਸਾਲ ਪੱਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ।

ਗੁਣ ਆਖ ਵਖਾਣਾ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਖ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਵ ਤਪਹਿ ਜਪਹਿ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਨਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵ ਡਿਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪ

ਕਰਹਿ ਤਨ ਨਾਮ ਰਤਨ ਪਾਇਆ, ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀਆ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿੰਦੂ ਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨ ਚੇਤਸ ਮੂੜ, ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਆਸਾ ਮਹੱਲਾ ਪੰਜਵਾ, ਭਈ ਪ੍ਰਾਪਤ ਮਾਨਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੈ ਕਿਤੈ ਨਕਾਮ, ਮਲ ਸਾਧ ਸੰਗਤ ਭਜ ਕੇਵਲ ਨਾਮ, ਸ਼ਰਨ ਜਾਮ ਲਾਗ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਉਵਰ ਕਰ ਕਾਠ ਦਿਓ ਅਸਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਬਵਣ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਿਹੁ ਉਬਾਰੇ ਕਬਿਉ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਅਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭ ਬੈਰਨ ਕਉ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜੋਂ ਕਰਿਯਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹਿ, ਮਨ ਕਰਮ ਬਚਨ ਵਿਚਾਰ ਚੌਪਈ, ਮਨ ਅਗਨੇ ਸਹਿ ਪ੍ਰਥਮ ਬਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਿਨ ਸੋ, ਲਵ ਲਾਗੀ ਮੋਰੀ ਪਗ ਇਨਸੋ, ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯ, ਚੁਨ ਚੁਨ ਸਤਰ ਹਮਾਰੇ ਮਰੀਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਏ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭ ਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਸਾਰੇ। ਕਹ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰੇ ਘਰ ਤਾਂ ਤੇਰੇ, ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਵੋਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਵਸ ਕੀਤੇ ਕਾਲ, ਕੰਟਕ ਮਾਰਿਆ ਦੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁੱਤਰੇ, ਸੁਣੀ ਸੱਚੀ ਬਾਣੀ ਸੰਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੀ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਏ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਏ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

ਓ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆ

ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਹੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਫਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: 내가 알리바바불라 승진의 행진지다.
1: 벌레!
0: 내가 알리바바불라 승진의 행진지다.
1: 벌레!

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼ਾਹਿਨਸ਼ਾਹ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅਪਾਰ ਰਹਿਮਤ, ਬਖਸ਼ਿਸ਼, ਦਿਆਲਤਾ, ਕਿਰਪਾਲਤਾ ਸਦਕਾ ਅੱਜ ਦੂਸਰੇ ਦਿਨ ਦੀ ਦੀਵਾਨਾਂ ਦੀ ਆਰੰਭਤਾ ਹੋਣ ਲੱਗੀ ਹੈ। ਅੱਜ ਦੇ ਦੀਵਾਨਾਂ ਵਿੱਚ ਪੰਥ ਦੇ ਪ੍ਰਸਿੱਧ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਾਡੇ ਅਤਿ ਸਤਿਕਾਰਯੋਗ ਭਾਈ ਹਰਜੋਤ ਸਿੰਘ ਜੀ ਜਖਮੀ ਸਾਹਿਬ, ਜਿਨ੍ਹਾਂ 'ਤੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਬੇਅੰਤ ਕਿਰਪਾ ਹੈ, ਉਹਨਾਂ ਨੇ ਆਪ ਸਵਰ ਸੰਗਤ ਦੇ ਦਰਸ਼ਨ ਕਰਨੇ ਹਨ। ਇਹ ਸਾਰੇ ਸਮਾਗਮ ਮਹਾਂਪੁਰਖ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੰਤ ਬਾਬਾ ਸੁੱਚਾ ਸਿੰਘ ਜੀ ਜੋਧੀ ਟਕਸਾਲ ਦੇ ਬਾਨੀ ਜੋ ਹਨ, ਤਿੰਨਾਂ ਦੀ ਮਿੱਠੀ ਅਤੇ ਪਿਆਰੀ ਯਾਦ ਨੂੰ ਸਮਰਪਿਤ ਹਨ। ਮਹਾਂਪੁਰਖਾਂ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਤੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਬਤੀਤ ਕੀਤਾ। ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰਨ ਵਾਲੇ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਅੱਜ ਤਿੰਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਖੁੱਲ੍ਹੇ ਪੰਡਾਲਾਂ ਅੰਦਰ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ। ਸਭ ਤੋਂ ਪਹਿਲਾਂ ਕਾਕਾ ਜਸ਼ਨਪ੍ਰੀਤ ਸਿੰਘ ਜੀ ਰਬਾਬੀ, ਇਹਨਾਂ ਬੱਚਿਆਂ ਨੇ ਆਪ ਸਵਰ ਸੰਗਤਾਂ ਨੂੰ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਰਾਗ ਕਾਨੜਾ ਅੰਦਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਰਾਗ ਕਾਨੜਾ ਅੰਦਰ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਾਉਣੇ ਹਨ। ਸਾਧ ਸੰਗਤ ਜੀਓ, ਆਪ ਸਵਰ ਸੰਗਤਾਂ ਨੇ ਇਹਨਾਂ ਬੱਚਿਆਂ ਨੂੰ ਸੀਸਾਂ ਦੇਣੀਆਂ ਹਨ। ਇਹ ਬੱਚੇ ਸਾਡੀ ਕੌਮ ਦਾ ਭਵਿੱਖ ਹਨ। ਇਹਨਾਂ ਬੱਚਿਆਂ ਨੇ ਅੱਗੇ ਜਾ ਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਹੈ। ਆਓ ਸਭ ਤੋਂ ਪਹਿਲਾਂ ਰਾਗ ਕਾਨੜਾ ਅੰਦਰ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਪਰਮ ਪਵਿੱਤਰ ਗੁਰਬਾਣੀ, ਤੁਰਕੀ ਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰਨ ਦਾ ਉੱਦਮ ਕਰੀਏ। ਪਿਆਰ ਸਤਿ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਛੋਟੇ ਛੋਟਿਆਂ ਬੱਚਿਆਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਰਹਿਮਤ ਸਦਕਾ ਰਬਾਬ 'ਤੇ ਭਾਈ ਜਸ਼ਨਪ੍ਰੀਤ ਸਿੰਘ ਜੀ ਨੇ ਕੀਰਤਨ ਕੀਤਾ ਹੈ ਰਾਗ ਕਾਨੜਾ ਅੰਦਰ। ਹੁਣ ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਲੁਧਿਆਣੇ ਦੇ ਵਿਦਿਆਰਥੀ ਭਾਈ ਇਕਜੋਤ ਸਿੰਘ ਜੀ, ਭਾਈ ਤਨਵੀਰ ਸਿੰਘ ਜੀ ਸਾਰੇ ਰਲ ਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਇਹਨਾਂ ਤੋਂ ਉਪਰੰਤ ਸਾਡੇ ਅਤਿ ਸਤਿਕਾਰਯੋਗ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਹਰਜੋਤ ਸਿੰਘ ਜੀ ਜਖਮੀ ਸਾਹਿਬ, ਤਿੰਨਾਂ ਨੇ ਆਪਸ ਪਰ ਸੰਗਤਾਂ ਦੇ ਦਰਸ਼ਨ ਕਰਨੇ ਹਨ। ਆਓ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਭਾਈ ਇਕਜੋਤ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰੀਏ। ਪਿਆਰ ਸਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਹਾਜ਼ਰੀ ਭਰ ਰਹੇ ਸਨ ਸਾਡੇ ਵਿਦਿਆਰਥੀ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਲੁਧਿਆਣੇ ਤੋਂ ਭਾਈ ਅਗਜੋਤ ਸਿੰਘ ਜੀ। ਬਹੁਤ ਸਰੀਲਾ ਕੀਰਤਨ ਕੀਤਾ, ਸਤਿਗੁਰਾਂ ਜੀ ਦਾ ਕੋਟਾਨ ਕੋਟ ਸ਼ੁਕਰ। ਆਓ ਹੁਣ ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿਦਿਆਰਥੀ ਭਾਈ ਜੁਵਰਾਜ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਸਤਸੰਗਤ ਜੀਓ, ਇਹ ਸਾਰੇ ਪ੍ਰੋਗਰਾਮ ਮਹਾਂਪੁਰਖ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ ਵਾਲਿਆਂ ਦੀ ਮਿੱਠੀ ਪਿਆਰੀ ਯਾਦ ਵਿੱਚ ਇਹ ਸਾਰੇ ਪ੍ਰੋਗਰਾਮ ਹੋ ਰਹੇ ਹਨ। ਮਹਾਂਪੁਰਖਾਂ ਨੇ ਜਿੱਥੇ ਆਪਣੇ ਜੀਵਨ ਵਿੱਚ ਗੁਰਮਤਿ ਸੰਗੀਤ ਦਾ ਪ੍ਰਚਾਰ ਕੀਤਾ, ਉੱਥੇ ਇੱਕ ਨਵੀਂ ਪਿਰਤ ਪਾਈ। ਗੁਰੂ ਘਰਾਂ ਅੰਦਰ ਜੋ ਸੈਮੀਨਾਰ ਮਹਾਂਪੁਰਖਾਂ ਨੇ ਆਯੋਜਿਤ ਕੀਤੇ, ਬਹੁਤ ਹੀ ਨਿਵੇਕਲੇ ਟਫ ਉਹਨਾਂ ਨੇ ਜੋ ਸੈਮੀਨਾਰ, ਜਿਸ ਤਰ੍ਹਾਂ ਕੰਸੈਪਟ ਆਫ ਮਾਇੰਡ, ਕੰਸੈਪਟ ਆਫ ਦੈਟ, ਕੰਸੈਪਟ ਆਫ ਬਾਡੀ, ਇੱਦਾਂ ਦੇ ਉਹਨਾਂ ਨੇ ਸੈਮੀਨਾਰਸ ਕੀਤੇ ਜਿਨ੍ਹਾਂ ਦਾ ਸੰਗਤਾਂ ਨੇ ਭਰਪੂਰ ਲਾਭ ਲਿਆ। ਇਹ ਸਾਰੇ ਪ੍ਰੋਗਰਾਮ ਜੋ ਲਾਈਵ ਚੱਲ ਰਹੇ ਹਨ ਅਨਾਹਤ ਕੀਰਤਨ ਸੁਸਾਇਟੀ ਜੂਕੇ ਵਾਲਿਆਂ ਵੱਲੋਂ, ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਲੁਧਿਆਣੇ ਵੱਲੋਂ ਇਹ ਲਾਈਵ ਪ੍ਰੋਗਰਾਮ ਚੱਲ ਰਹੇ ਹਨ। ਆਓ ਹੁਣ ਭਾਈ ਜੁਵਰਾਜ ਸਿੰਘ ਜੀ ਤਿੰਨਾਂ ਪਾਸੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਰਚਨਾ ਵਿੱਚੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਉਪਰੰਤ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੋਤ ਸਿੰਘ ਜੀ ਜਖਮੀ ਸਾਹਿਬ, ਤਿੰਨਾਂ ਪਾਸੋਂ ਆਪਾਂ ਨੇ ਸਤਿਗੁਰਾਂ ਜੀ ਦੀ ਪਰਮ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਹਨ। ਅੱਜ ਦੇ ਸਮਾਗਮਾਂ ਵਿੱਚ ਸਾਡੇ ਅਤਿ ਸਤਿਕਾਰਯੋਗ ਸਾਡੇ ਵੀਰ ਭਾਈ ਦਵਿੰਦਰ ਸਿੰਘ ਜੀ ਤਬਲਾਵਾਦ ਫਗਵਾੜੇ ਵਾਲੇ, ਤਿੰਨਾਂ ਦੇ ਸਪੁੱਤਰ ਕਾਕਾ ਰਮਨੂਰ ਸਿੰਘ ਜੀ, ਤਿੰਨਾਂ ਨੇ ਰਬਾਬ ਦੇ ਨਾਲ ਕੀਰਤਨ ਸਰਵਣ ਕਰਾਉਣਾ ਹੈ। ਦਿੱਲੀ ਅਕੈਡਮੀ ਦੇ ਵਿਦਿਆਰਥੀਆਂ ਨੇ ਵੀ ਗੁਰਬਾਣੀ ਕੀਰਤਨ ਸਰਵਣ ਕਰਾਉਣਾ ਹੈ। ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਜਿੰਨੇ ਵਾਲਾ ਗੁਰੂ ਦੇ ਵਿਦਿਆਰਥੀ, ਤਿੰਨਾਂ ਪਾਸੋਂ ਵੀ ਆਪਾਂ ਨੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਹਨ। ਔਰ ਸਤਸੰਗ ਜੀਓ, ਇਹਨਾਂ ਵਿਦਿਆਰਥੀਆਂ ਨੂੰ, ਇਹਨਾਂ ਬੱਚਿਆਂ ਨੂੰ ਅਸੀਸਾਂ ਦਿਓ। ਛੋਟੀ ਛੋਟੀ ਉਮਰ ਦੇ ਵਿੱਚ ਕਿੰਨਾ ਸੁਰੀਲਾ, ਕਿੰਨੀ ਮਿਹਨਤ ਕਰਕੇ, ਕਿੰਨੇ ਵੱਡੇ ਵੱਡੇ ਜਥਿਆਂ ਦੇ ਸਾਹਮਣੇ ਬੈਠ ਕੇ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਹਨ। ਆਪ ਸਵਰ ਸੰਗਤਾਂ ਨੇ ਇਹਨਾਂ ਬੱਚਿਆਂ ਨੂੰ ਸੀਸ ਬਖਸ਼ਿਸ਼ ਕਰਨੀ। ਇਹ ਸਾਡੀ ਕੌਮ ਦਾ ਭਵਿੱਖ ਹਨ। ਇਹਨਾਂ ਬੱਚਿਆਂ ਨੇ ਅੱਗੇ ਜਾ ਕੇ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਹੈ। ਆਪ ਸਵਰ ਸੰਗਤਾਂ ਨੇ ਸੀਸਾਂ ਬਖਸ਼ਿਸ਼ ਕਰਨੀਆਂ। ਆਓ ਸਾਹਿਬ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਵਨ ਰਚਨਾ ਵਿੱਚੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰੀਏ। ਪਿਆਰ ਸਤਿ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜੁਗਰਾਜ ਸਿੰਘ ਜੀ, ਮੈਂ ਕੱਲ੍ਹ ਵੀ ਇੱਕ ਬੇਨਤੀ ਕੀਤੀ ਸੀ ਬੜੇ ਪਿਆਰ ਨਾਲ ਕਿ ਛੋਟੇ ਛੋਟੇ ਬੱਚੇ ਸਾਡੇ ਆਉਣ ਵਾਲੇ ਕੀਰਤਨੀ ਨੇ, ਜੋ ਬਾਬਾ ਸੁੱਚਾ ਸਿੰਘ ਜੀ ਸੱਚਖੰਡ ਵਾਸੀ ਜਿਨ੍ਹਾਂ ਦੀ ਯਾਦ ਵਿੱਚ ਇਹ ਸਮਾਗਮ ਹੋ ਰਹੇ ਨੇ, ਉਹਨਾਂ ਦੀ ਇਹ ਤਮੰਨਾ ਸੀ ਕਿ ਛੋਟੀ ਉਮਰ ਤੋਂ ਤੁਸੀਂ ਬੱਚਿਆਂ ਨੂੰ ਕੀਰਤਨ ਵਾਲੇ ਪਾਸੇ ਲਾਓ। ਮੈਂ ਇੱਕ ਬੜੀ ਵੱਡੀ ਗੱਲ ਕਹਿਣ ਲੱਗਾ, ਐਜੂਕੇਸ਼ਨ 'ਚ ਕੋਈ ਫਰਕ ਨਹੀਂ ਪੈਂਦਾ। ਆ ਬੱਚਿਆਂ ਨੂੰ, ਬੱਚਿਆਂ ਬੈਠੇ ਨੇ, ਬੱਚੇ ਬੈਠੇ ਨੇ, ਪੁੱਛ ਕੇ ਦੇਖ ਲਓ, ਕੋਈ ਟੋਪਰ ਹੈ, ਕੋਈ ਸੈਕਿੰਡ ਹੈ, ਕੋਈ ਥਰਡ ਹੈ। ਸਗੋਂ ਜਿੰਨਾ ਅਸੀਂ ਕੀਰਤਨ ਨਾਲ ਜੁੜਦੇ ਹਾਂ, ਉਹਨਾਂ ਬ੍ਰੇਨ ਸ਼ਾਰਪ ਹੋ ਜਾਂਦਾ, ਤਿੱਖਾ ਹੋ ਜਾਂਦਾ। ਇਹ ਕਦੀ ਨਾ ਸੋਚੋ ਕਿ ਐਜੂਕੇਸ਼ਨ ਅਤੇ ਪੜ੍ਹਾਈ 'ਤੇ ਕੋਈ ਫਰਕ ਪੈਂਦਾ, ਬਿਲਕੁਲ ਨਹੀਂ ਫਰਕ ਪੈਂਦਾ। ਸੋ ਮੈਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਦਾ, ਜਿਹੜੀ ਵੀ ਸੰਗਤ ਦੂਰ ਨੇੜੇ ਬੈਠੀ ਹੈ, ਉਹਨਾਂ ਨੂੰ ਇਹ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪੰਡਾਲ ਵਿੱਚ ਪਾਵਨ ਅਸਥਾਨ 'ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਜਿਹੜੀਆਂ ਬੱਚੀਆਂ ਪਿੱਛੇ ਬੈਠੀਆਂ ਸਨ ਇਹ ਕੈਨੇਡਾ ਤੋਂ, ਜੋ ਜਲੰਧਰ ਅਕੈਡਮੀ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ, ਜਿਵੇਂ ਕੱਲ੍ਹ ਵੀ ਮੈਂ ਦੱਸਿਆ, ਉਹ ਤਾਲੀਮ ਦਿੰਦੇ ਨੇ, ਵਿੱਦਿਆ ਦਿੰਦੇ ਨੇ। ਇਹ ਪਿਆਰੇ ਪਿਆਰੇ ਵਿਦਿਆਰਥੀ ਆਪ ਜੀ ਨੂੰ ਸ਼ਰਵਣ ਕਰਾਉਂਗੇ। ਹੁਣ ਬਹੁਤ ਹੀ ਸਤਿਕਾਰਯੋਗ, ਤੁਸੀਂ ਜਿਨ੍ਹਾਂ ਨੂੰ ਬਹੁਤ ਪਿਆਰ ਕਰਦੇ ਹੋ ਸਾਰੇ, ਅਤੇ ਇਹਨਾਂ ਦਾ ਆਪਣਾ ਸਮਾਗਮ ਕਿੰਨੇ ਸਾਲਾਂ ਤੋਂ, ਹਰ ਸਮਾਗਮ ਦੇ ਵਿੱਚ ਇਹਨਾਂ ਨਾਲ ਅਸੀਂ ਆਉਂਦੇ ਹਾਂ। ਮੈਂ ਇਹ ਕਹੂੰਗਾ, ਗੁਰੂ ਦੇ ਕੀਰਤਨੀ ਸਾਨੂੰ ਲੈ ਕੇ ਆਉਂਦੇ ਨੇ, ਇੱਦਾਂ ਹੀ। ਅਤੇ ਇਹਨਾਂ ਦਾ ਆਪਣਾ ਸਮਾਗਮ, ਕਿਉਂਕਿ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦਾ ਜੋ ਪਿਆਰ, ਮੈਨੂੰ ਅਜੇ ਤੱਕ ਯਾਦ ਹੈ, ਅਸੀਂ ਜਦੋਂ 95 'ਚ ਮੈਂ ਅਤੇ ਭਾਈ ਜਸਪਾਲ ਸਿੰਘ ਜੀ ਸਟਾਰਟਿੰਗ 'ਤੇ ਅਸੀਂ ਜੋਧੀ ਟਕਸਾਲ ਪਹੁੰਚੇ, ਅਤੇ ਬਾਬਾ ਜੀ ਭਾਈ ਅਮਰੀਕ ਸਿੰਘ ਜ਼ਖਮੀ ਜੀ ਨੂੰ ਬਿਠਾ ਲੈਂਦੇ ਸਨ। ਕੀਰਤਨ ਤੋਂ ਬਾਅਦ ਉਹਨਾਂ ਨੇ ਇਹ ਕਹਿਣਾ ਕਿ ਕੋਈ ਸ਼ੇਅਰ ਸੁਣਾਓ ਰੂਹਾਨੀਅਤ ਵਾਲੇ, ਅਤੇ ਭਾਈ ਅਮਰੀਕ ਸਿੰਘ ਜ਼ਖਮੀ ਜੀ ਨੇ ਸੁਣਾਈ ਜਾਣੇ, ਅਤੇ ਬਾਬਾ ਜੀ ਨੇ ਖਿੜਖਿੜਾ ਕੇ ਖੁਸ਼ ਹੋਣਾ। ਇੰਨਾ ਨਿੱਘ ਮਾਣਿਆ ਇਹਨਾਂ ਨੇ। ਅਤੇ ਮੈਂ ਇਹਨਾਂ ਤੋਂ ਬਾਅਦ ਵੀ ਅਸੀਂ ਐਂ ਕਰਾਂਗੇ, ਭਾਈ ਰਵਨੂਰ ਸਿੰਘ ਜੀ ਛੋਟਾ ਜਿਹਾ ਬੱਚਾ ਰਬਾਬ ਨਾਲ ਕੀਰਤਨ ਸਰਵਣ ਕਰਾਏਗਾ, ਜਿਵੇਂ ਜਸ਼ਨਪ੍ਰੀਤ ਸਿੰਘ ਨੇ ਸਰਵਣ ਕਰਾਇਆ। ਇਹ ਅਜੋਕੀ ਨਵਤਨ ਪੀੜ੍ਹੀ ਹੈ, ਇਹਨਾਂ ਨੂੰ ਉਤਸ਼ਾਹਿਤ ਦਿਓ। ਮੈਨੂੰ ਮਹਿਸੂਸ ਹੁੰਦਾ ਕਿੰਨੇ ਵਿਦਿਆਰਥੀ ਜਿਹੜੇ, ਜਿਨ੍ਹਾਂ ਦਾ ਮਨ ਕਰਦਾ ਸ਼ਬਦ ਪੜ੍ਹਨ ਲਈ। ਮੈਂ ਕਹਿੰਦਾ ਅਸੀਂ ਸਾਰੇ ਇਕੱਠੇ ਹੀ ਹਾਂ, ਅਤੇ 29 ਤਰੀਕ ਨੂੰ ਉਹ ਸਾਰੇ ਵਿਦਿਆਰਥੀ ਜਿਹੜੇ ਰਹਿ ਗਏ ਨੇ ਪਿਆਰ ਵਾਲੇ, ਪ੍ਰਿੰਸੀਪਲ ਜਸਪਾਲ ਸਿੰਘ ਜੀ, ਉਹ ਇੱਥੇ ਹਾਜ਼ਰੀ, ਅਤੇ ਕੱਲ੍ਹ ਦੀ ਵੀ ਕੁਛ ਰੱਖਾਂਗੇ, ਪਰ ਕੱਲ੍ਹ ਸਵੇਰੇ 7:30 ਵਜੇ ਮੈਂ ਸਮਝਦਾ ਇੱਥੋਂ ਲੇਟ। ਇਹ ਨਾ ਸੋਚੋ ਕਿ ਸਵੇਰੇ 8:30 ਜਾਣਾ ਅਤੇ ਅਸੀਂ ਇੱਥੋਂ ਪਹਿਲਾਂ ਉੱਠ ਜਾਈਏ। ਮੈਂ ਵੀ ਤੁਹਾਡੇ ਨਾਲ ਹੀ ਹਾਂ, ਸਿਹਤ ਮੇਰੀ ਉੱਦਾਂ ਦੀ ਹੈ। ਮੈਂ ਇਹ ਨਹੀਂ ਕਹਿਣਾ, ਮੈਂ ਕੱਲ੍ਹ ਵੀ ਕਿਹਾ ਸੀ, ਸਰੀਰ ਦਾ ਕੰਮ ਹੈ ਥੱਕਣਾ, ਪਰ ਮਨ ਨਹੀਂ ਅੱਕਣਾ ਚਾਹੀਦਾ। ਇਸ ਕਰਕੇ ਸਰੀਰ ਨੇ ਥੱਕਣਾ ਬਹੁਤ, ਕਈ ਤਰ੍ਹਾਂ ਦੇ ਰੁਝੇਵੇਂ ਹੁੰਦੇ ਨੇ। ਸੋ ਕੱਲ੍ਹ 7:30 ਵਜੇ ਤੁਸੀਂ 3 ਨੰਬਰ ਗੇਟ ਦੇ ਬਾਹਰ, ਜਿਨ੍ਹਾਂ ਨੇ ਨਾਨਕ ਚੀਰਾ ਸਾਹਿਬ ਜਾਣਾ, ਉਹ ਪਹੁੰਚ ਜਾਣ। 3-4 ਘੰਟੇ ਆਪਾਂ ਸੁੱਤੇ ਜਾਵਾਂਗੇ ਬੱਸ 'ਚ ਆਰਾਮ ਨਾਲ, ਪਰ ਗੁਰੂ ਨਾਨਕ ਸਾਹਿਬ ਦਾ ਪਿਆਰਾ ਸਥਾਨ ਹੈ, ਮਿਸ ਨਾ ਕਰਿਓ, ਜ਼ਰੂਰ ਜਾਇਓ। ਉੱਥੋਂ ਸਮੇਂ ਸਿਰ ਆ ਕੇ ਕੁਛ ਪਿਆਰੇ ਨੇ ਜਿਨ੍ਹਾਂ ਦੇ ਅੰਦਰ ਹਾਜ਼ਰੀ ਹੈ, ਉਹਨਾਂ ਨੇ ਇੱਥੇ ਰਹਿਣਾ, ਉਹ ਇੱਥੇ ਸ਼ਾਮ ਨਾਲ ਛੋਟਾ ਜਿਹਾ ਇੱਕ ਦੀਵਾਨ ਸਜਾਉਣਗੇ। ਪਰਸੋਂ ਜਿਹੜੇ ਵਿਦਿਆਰਥੀ ਰਹਿ ਗਏ ਨੇ, ਉਹਨਾਂ ਸਾਰਿਆਂ ਦੀ ਹਾਜ਼ਰੀ ਹੋ ਜਾਏਗੀ। ਆਓ ਬੜੇ ਪਿਆਰ ਨਾਲ, ਭਾਈ ਹਰਜੋਤ ਸਿੰਘ ਜਗਮੀ ਜੀ ਸਾਜ਼ ਸੁਰ ਹੋ ਗਏ ਨੇ, ਭਾਈ ਜਸਪ੍ਰੀਤ ਪਾਲ ਸਿੰਘ ਜੀ, ਭਾਈ ਭਾਵਨਪ੍ਰੀਤ ਸਿੰਘ ਜੀ, ਭਾਈ ਸਹਿਜਦੀਪ ਸਿੰਘ ਜੀ, ਭਾਈ ਵਿਕਰਮਜੀਤ ਸਿੰਘ ਜੀ, ਭਾਈ ਕਮਲਜੀਤ ਸਿੰਘ ਜੀ, ਕਮਲਪ੍ਰੀਤ ਸਿੰਘ ਜੀ ਜਲੰਧਰ ਵਾਲੇ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਕੀਰਤਨੀਆਂ ਨਾਲ 23 ਸਾਜ਼ ਵਾਦਕ ਨੇ, ਇਹਨਾਂ ਨੂੰ ਵੀ ਅਸੀਸਾਂ ਦੇਣੀਆਂ। ਇਕੱਲੇ ਸਾਜ਼ ਵਾਦਕ ਨੇ ਹੁੰਦੇ, ਇਹ ਵੀ ਕੀਰਤਨੀਆਂ ਨੇ। ਅਸੀਂ ਕਈ ਵਾਰ ਮਹਿਸੂਸ ਕਰਦੇ ਹਾਂ ਕਿ ਸਿਰਫ ਸਾਜ਼ ਵਜਾਉਂਦੇ ਨੇ। ਮੈਂ ਭਾਈ ਕੁਲਵਿੰਦਰ ਸਿੰਘ ਜੀ ਦਾ ਵੀ ਸ਼ੁਕਰਗੁਜ਼ਾਰ ਕਰਦਾ, ਹਰ ਸਾਲ ਉਹ ਲਾਈਵ ਕਰਦੇ ਨੇ ਸਾਰੇ ਸਮਾਗਮਾਂ ਨੂੰ। ਭਾਈ ਗੁਰਰਾਜਨ ਸਿੰਘ ਜੀ UK ਤੋਂ ਚੇਚੇ ਆਏ ਨੇ, ਬੀਬਾ ਗੁਰਪ੍ਰੀਤ ਕੌਰ ਜੀ, ਅਨਾਹਤ ਕੀਰਤਨ ਸੁਸਾਇਟੀ ਤੁਸੀਂ ਦੇਖਦੇ ਹੋ, ਇਹਨਾਂ ਨੇ, ਇਹ ਸੰਚਾਲਕ ਨੇ ਮੁੱਖ ਉਹਨਾਂ ਦੇ। ਇੱਕ ਨਾਮ ਮੈਂ ਛੋਟਾ ਜਿਹਾ ਲੈ ਕੇ, ਮਾਤਾ ਚੈਂਚਲ ਕੌਰ ਜੀ ਸਾਡੇ ਆਏ ਨੇ ਕੋਇੰਬਤੂਰ ਤੋਂ। ਮੈਂ ਕੋਇੰਬਤੂਰ ਇਹਨਾਂ ਦੇ ਘਰ ਰਹਿ ਕੇ ਗਿਆ, ਬਹੁਤ ਜ਼ਰੂਰੀ ਕੰਮ ਗਿਆ ਸੀ, ਮੈਂ ਸਾਊਥ ਇੰਡੀਅਨ ਮਿਊਜ਼ਿਕ ਦਾ ਕੰਮ ਕਰਨਾ। ਇਹਨਾਂ ਨੇ ਮੈਨੂੰ ਹੋਟਲ 'ਤੇ ਨਹੀਂ ਜਾਣ ਦਿੱਤਾ, ਪਰ ਪਤਾ ਲੱਗਿਆ ਇਸ ਉਮਰ ਦੇ ਵਿੱਚ ਵੀ ਇੰਨੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਨੇ, ਪੂਰੇ ਗੁਰੂ ਘਰ ਦੇ ਵਿੱਚ ਪ੍ਰਚਾਰ ਕਰਦੇ ਨੇ, ਇਹੋ ਜਿਹੇ ਰੂਹਾਂ ਘੱਟ ਹੀ ਹੁੰਦੀਆਂ। ਮੈਨੂੰ ਪਤਾ ਲੱਗਾ ਉੱਥੋਂ ਇਹ ਸਮਾਗਮ ਦੇ ਚੇਚੇ ਆਏ ਨੇ, ਇਹਨਾਂ ਨੂੰ ਵੀ ਜੀ ਆਇਆਂ ਨੂੰ। ਜਿਹੜੇ ਸਿੰਘ ਪਿੱਛੇ ਬੈਠੇ ਨੇ ਬੱਚੀਆਂ, ਇਹਨਾਂ ਲਾਈਵ ਚੱਲ ਰਿਹਾ, ਕੋਸ਼ਿਸ਼ ਕਰੋ ਪਿੱਛੇ ਕੋਈ ਛੋਟੀ ਮੋਟੀ ਗੱਲ ਵੀ ਨਾ ਕਰੋ, ਆਨੰਦ ਲਓ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੂਰ ਗੁਰ ਗੋਬਿੰਦ ਸਿੰਘ ਜਿਹਦਾ ਕੋਈ ਨਹੀਂ ਨਾਸਰ ਹੁੰਦਾ ਜੀ ਬੇਸਰੋ ਸਾਮਾਨ ਜਿਹਦਾ ਕੋਈ ਨਹੀਂ ਉਹਦਾ ਕੌਣ ਹੈ
1: ਗੁਰੂ ਗੋਬਿੰਦ ਸਿੰਘ
0: ਆਖੋ ਨਾ ਜਿਹਦਾ ਕੋਈ ਨਹੀਂ ਉਹਦਾ ਕੌਣ ਹੈ ਤੇ ਫਿਰ ਕਿਉਂ ਨਹੀਂ ਆਖਦੇ ਬੁਲੰਦਵਾਸੀ ਨਾਲ ਆਖੋ

0: That's... सत्संग जी कीर्तन करदे बाणी पढ़दे बिंत बिंत भुल्लां गलतियां हो गईयां ने दस दस रे जानकर खिमा करदे ने सारिया दा ही हार्दिक हार्दिक तौर ते धन्नवाद परम आदर योग सिंह साहिब जी संत बाबा गुरबंत सिंह जी जिहड़े हमेशा ही कृपा रखदे ने ਉਹਨਾਂ ਦਾ ਦਿਲੋਂ ਹਾਰਦਿਕ ਤੌਰ 'ਤੇ ਧੰਨਵਾਦ ਅਗਲਾ ਪ੍ਰੋਗਰਾਮ ਆਦਰਯੋਗ ਪ੍ਰਿੰਸੀਪਲ ਸੁਖਮਨ ਸਿੰਘ ਜੀ ਪਾਸੋਂ ਸਰਵਣ ਕਰਦੇ ਹੋਏ ਦਸਰਿਆਂ ਨੂੰ ਆਗਿਆ ਬਖਸ਼ਦੇ ਹੋਏ ਸਾਂਝੀ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ ਜਿੰਨਾ ਮੈਂਡਾ ਜਿੰਨੀ ਮੈਂਡਾ ਲਾਲ ਰਜਾਇਆ ਹੋ ਤੇ ਸਾਗੇ ਮਨ ਡੋਹੀ ਅੱਜ ਦੇ ਦਿਨ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਸਰੀਰਕ ਚੋਲਾ ਤਿਆਗ ਕੇ ਗਏ ਅੱਜ ਦੇ ਦਿਨ ਉਹਨਾਂ ਨੂੰ ਭਾਈ ਸਾਹਿਬ ਜਿੱਥੇ ਵੀ ਕੀਰਤਨ ਕਰਦੇ ਮੈਂ ਬੇਨਤੀ ਕਰਦਾ ਆ ਸ਼ਬਦ ਸੁਣਾਓ ਮੈਨੂੰ ਉਹਨਾਂ ਦੀ ਯਾਦ ਆਉਂਦੀ ਬੜੀ ਪਹਿਲੀ ਵਾਰੀ ਸਾਨੂੰ ਮੈਨੂੰ ਤੇ ਪਹਿਲੀ ਵਾਰੀ ਅਸੀਂ ਜਹਾਜ਼ 'ਚ ਬੈਠੇ ਅਤੇ ਬਾਬਾ ਜੀ ਨੇ ਸਾਨੂੰ ਹਜ਼ੂਰ ਸਾਹਿਬ ਹੀ ਭੇਜਿਆ ਸੀ ਹੈਦਰਾਬਾਦ ਫਲਾਈਟ 'ਤੇ ਉਤਰ ਕੇ ਪਹਿਲਾ ਕੀਰਤਨ 1995 ਦੀ ਗੱਲ 95 'ਚ ਮੈਂ ਅਤੇ ਮੇਰੇ ਛੋਟੇ ਵੀਰ ਭਾਈ ਜਸਪਾਲ ਸਿੰਘ ਜੀ ਬਾਬਾ ਜੀ ਨਾ ਆਉਂਦੇ ਰਹੇ ਇੱਥੇ ਬਹੁਤ ਪਿਆਰ ਨਾਲ ਭਾਈ ਹਰਜੋਤ ਸਿੰਘ ਜਖਮੀ ਜੀ ਜਿਨ੍ਹਾਂ ਨੇ ਕੀਰਤਨ ਸਰਵਣ ਕਰਾਇਆ ਹੁਣ ਮੈਂ ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਕਿ ਛੋਟੇ ਛੋਟੇ ਕੀਰਤਨੀਆਂ ਨੂੰ ਜ਼ਰੂਰ ਸੁਣਿਓ ਇਹਨਾਂ ਨੇ ਵੀ ਆਉਣ ਵਾਲੇ ਸਮੇਂ ਦੇ ਮਹਾਨ ਕੀਰਤਨੀ ਬਣਨਾ ਜਿਨ੍ਹਾਂ ਦਾ ਰਿਆਜ਼ ਦੇਖੋ ਨਾਲ ਬੱਚੇ ਪੜ੍ਹਦੇ ਨੇ ਭਾਈ ਰਵਨੂਰ ਸਿੰਘ ਨੂੰ ਬੇਨਤੀ ਹੈ ਸਟੇਜ 'ਤੇ ਆ ਜਾਣ ਉਮਰ ਕੀ ਹੈ 10-11 ਸਾਲ ਦੀ ਉਮਰ ਹੈ ਅਤੇ ਰਬਾਬ ਨਾਲ ਕੀਰਤਨ ਕਰਨਗੇ ਜਿਵੇਂ ਭਾਈ ਕੱਲ੍ਹ ਭਾਈ ਗੁਰਸਾਹਿਬ ਸਿੰਘ ਜੀ ਨੇ ਅੱਜ ਸਵੇਰੇ ਜਸ਼ਨਪ੍ਰੀਤ ਸਿੰਘ ਜੀ ਨੇ ਛੋਟੇ ਛੋਟੇ ਬੱਚੇ ਨੇ ਦੇਖਣ ਨੂੰ ਬੱਚੇ ਨੇ ਪਰ ਕੀਰਤਨੀ ਨੇ ਜਿੰਨਾ ਚਿਰ ਉਹ ਸਟੇਜ 'ਤੇ ਬੈਠਦੇ ਨੇ ਨਾਲ ਸਾਹਿਲਦੀਪ ਸਿੰਘ ਜੀ ਜੋ ਅਕੈਡਮੀ ਦੇ ਤਬਲੇ ਦੇ ਵਿਦਿਆਰਥੀ ਨੇ ਰਬਾਬ ਕਦੀ ਸੋਚ ਕੇ ਦੇਖੀ ਕਿ ਭਾਈ ਮਰਦਾਨਾ ਜੀ ਦੇ ਹਰਫ ਦੇ ਵਿੱਚ ਰਬਾਬ ਸੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਚੁਣਿਆ ਪਿਆਰ ਕੀਤਾ ਗਲਵਕੜੀ 'ਚ ਲਾਇਆ ਭਾਈ ਬਣਾਇਆ ਆਪਣਾ ਮਹਾਰਾਜ ਕਹਿੰਦੇ ਮਰਦਾਨਿਆ ਪਹਿਲਾਂ ਤੂੰ ਰਬਾਬ ਛੇੜ ਫਿਰ ਮੈਂ ਸਿਫਤ ਕਰਨੀ ਹੈ ਛੇੜ ਮਰਦਾਨਿਆ ਰਬਾਬ ਕਾਈ ਸਿਫਤ ਖੁਦਾ ਦੇ ਦੀਦਾਰ ਦੇ ਕਰੀਏ ਕਿਉਂਕਿ ਸਮਾਂ ਕੁਦਰਤੀ ਤੌਰ 'ਤੇ 1 ਵਜੇ ਸਾਨੂੰ ਸਮਾਪਤੀ ਕਰਨੀ ਪੈਂਦੀ ਕੱਲ੍ਹ ਸਾਡੇ 2 ਜਥੇ ਰਹਿ ਗਏ 29 ਤਰੀਕ ਨੂੰ ਬਾਕੀ ਜਿਹੜੇ ਵਿਦਿਆਰਥੀ ਰਹਿ ਗਏ ਉਹਨਾਂ ਦੀ ਹਾਜ਼ਰੀ ਹੋਏਗੀ 7-8 ਮਿੰਟ ਦੇ ਵਿੱਚ ਤੁਹਾਨੂੰ ਇਹ ਦਸਮ ਬਾਣੀ ਦਾ ਸ਼ਬਦ ਇਹਨੂੰ ਬੜਾ ਚਾਅ ਹੁੰਦਾ ਸਰਵਣ ਕਰਾਏਗਾ ਮੈਂ ਸਤਿਕਾਰਯੋਗ ਸੰਤ ਬਾਬਾ ਕੁਲਵੰਤ ਸਿੰਘ ਜੀ ਅਤਿ ਸਤਿਕਾਰਯੋਗ ਸਿੰਘ ਸਾਹਿਬ ਜੀ ਇਹਨਾਂ ਦਾ ਬਾਬਾ ਸੁੱਚਾ ਸਿੰਘ ਨਾਲ ਬੜੀ ਘਣੀ ਮਿੱਤਰਤਾ ਸੀ ਬੜਾ ਘਣਾ ਪਿਆਰ ਮੈਨੂੰ ਯਾਦ ਹੈ ਜਦੋਂ ਅਸੀਂ ਨਾਲ ਆਉਂਦੇ ਸਾਂ ਭਾਈ ਹਰਜੀਤ ਸਿੰਘ ਜੀ ਬਾਬਾ ਜੀ ਬੈਠੇ ਨੇ ਅਤੇ ਮੈਂ ਬਹੁਤ ਪਿਆਰ ਨਾਲ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਕਾਹਲੀ ਨਾ ਕਰਿਓ ਕੋਈ ਸਮਾਪਤੀ ਦਾਸ ਨਹੀਂ ਕਰਨੀ ਆ ਇੱਕ ਸ਼ਬਦ ਪੜ੍ਹਾਂਗੇ ਕੋਸ਼ਿਸ਼ ਕਰਾਂਗੇ ਜੇ 1:15 ਤੱਕ ਸਮਾਪਤੀ ਹੋ ਗਈ ਬੱਚਿਆਂ ਦੀ ਫਿਰ ਇੱਕ ਸ਼ਬਦ ਮੈਂ ਕਿਉਂਕਿ ਸੰਗਤ ਨੇ ਸਾਨੂੰ ਕੱਲ੍ਹ ਵੀ ਕਿਹਾ ਸੀ ਅਤੇ ਇੱਕ ਸ਼ਬਦ ਦੀ ਹਾਜ਼ਰੀ ਅਸੀਂ ਭਰਾਂਗੇ ਅਤੇ ਸੌਣਾ ਆਪਾਂ ਸਾਰੀ ਘਰ ਜਾ ਕੇ ਸੌਣਾ ਹੀ ਹੈ ਕੱਲ੍ਹ ਬੱਸ ਦੇ ਵਿੱਚ ਆਪਾਂ ਸੌਂ ਹੀ ਜਾਣਾ 3-4 ਘੰਟੇ ਦਾ ਸਫ਼ਰ ਹੈ ਸੁੱਤੇ ਜਾਵਾਂਗੇ ਇਹ ਨਾ ਸੋਚੋ ਕਿ ਆਰਾਮ ਕਰਾਂਗੇ ਇਹ ਸਮਾਂ ਨਹੀਂ ਲੱਭਣਾ ਪਤਾ ਹੀ ਨਹੀਂ ਕਿੰਨੀਆਂ ਕੁ ਖੇਡਾਂ ਨਾਮ ਜਪਣ ਵਾਲਿਆਂ ਦੀ ਇੱਥੇ ਵਾਪਰਦੀਆਂ ਨੇ ਸਤਿਕਾਰਯੋਗ ਬਾਬਾ ਜੀ ਕੱਲ੍ਹ ਵੀ ਕਿੰਨਾ ਸਮਾਂ ਬੈਠੇ ਉਹਨਾਂ ਦੀ ਅੰਮ੍ਰਿਤ ਵੇਲੇ ਸੇਵਾ ਕਿੰਨੀ ਘਾਲਣਾ ਹੈ ਸਾਨੂੰ ਪਤਾ ਆਪਾਂ ਦੇਖਦੇ ਹਾਂ ਨਾ ਅੱਖੀਂ ਸੁਣੀ ਸੁਣਾਈ ਗੱਲ ਥੋੜ੍ਹੀ ਹੈ ਮਹਾਂਪੁਰਖਾਂ ਦਾ ਪਰਿਵਾਰ ਭਾਈ ਸੁਖਪ੍ਰੀਤ ਸਿੰਘ ਜੀ ਆਏ ਨੇ ਬਹੁਤ ਪਿਆਰੀ ਰੂਹ ਇਸ ਰਾਣਾ ਸਾਹਿਬ ਤੋਂ ਗਿਆਨੀ ਜੀ ਆਏ ਨੇ ਖੋਸੇ ਕੋਟਲੇ ਤੋਂ ਹੋਰ ਪਿਆਰੀਆਂ ਸ਼ਖਸੀਅਤਾਂ ਬਹੁਤ ਪਹੁੰਚੀਆਂ ਨੇ ਦੂਰੋਂ ਦੂਰੋਂ ਮੈਂ ਕਿਹਦਾ ਨਾਲ ਆਓ ਸਾਜ ਸੁਰ ਹੋ ਗਏ ਨੇ, ਨਿੱਕੇ ਨਿੱਕੇ ਕੀਰਤਨੀ ਹੈ, ਤੁਸੀਂ ਇਹਨਾਂ ਦਾ ਗਾਇਨ ਤੇ ਸੁਣਿਓ। ਉਹ ਸੁਰਾਂ ਮਾਰੇ ਨੇ ਇਹਨਾਂ ਦੇ ਕੰਠ, ਇਹ ਨਹੀਂ ਕਿ ਅਸੀਂ ਸਿਖਾਇਆ ਤੇ ਇਹ ਇੰਨੇ ਗਲੇ ਤਿਆਰ ਹੋ ਗਏ। ਮੈਂ ਹਮੇਸ਼ਾ ਕਹਿੰਦਾ ਇੱਕ ਕਿਰਪਾ ਹੁੰਦੀ ਹੈ, ਗੁਰੂ ਸਾਹਿਬਾਂ ਦੀ ਬਖਸ਼ਿਸ਼ ਹੁੰਦੀ, ਰਹਿਮਤ ਹੁੰਦੀ ਹੈ, ਇਹ ਵਾਪਰਦੀ ਹੈ। ਇਹ ਛੋਟੇ ਛੋਟੇ ਬੱਚੇ ਕਿਸ ਮੁਕਾਮ 'ਤੇ ਵਿਜਾ ਰਹੇ ਨੇ, ਸਾਨੂੰ ਤਾਂ ਇੱਕ ਕਾਰਜ ਲਾਇਆ ਮਾਰ ਨੇ। ਇਹਨਾਂ ਤੋਂ ਬਾਅਦ ਭਾਈ ਈਸ਼ਵਰ ਸਿੰਘ ਜੀ ਇੱਕ ਸ਼ਬਦ 15 ਮਿੰਟ ਦੀ ਹਾਜ਼ਰੀ, ਉਹ ਜਿੰਨਾ ਆਨੰਦ 15 ਮਿੰਟ ਦਾ, ਉਹਨਾਂ ਦਾ ਤੁਸੀਂ ਆਸਾ ਦੀ ਵਾਰ ਅੱਜ ਸੁਣੀ ਹੈ। ਸ਼ਿਖਰ ਦੇ ਸੁਰੀਲੇ, ਸ਼ਿਖਰ ਲੁਧਿਆਣੇ ਦੇ ਸਾਡੇ ਪਿਆਰੇ ਨੇ, ਉਹ ਕੀਰਤਨ ਦੀ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਹਰਿਮੰਦਰ ਸਾਹਿਬ, ਜਿਹਨਾਂ ਨੂੰ ਤੁਸੀਂ ਬੜਾ ਪਿਆਰ ਕਰਦੇ ਹੋ। ਇਸੇ ਤਰ੍ਹਾਂ ਚੱਲਦੇ ਚੱਲਦੇ ਪ੍ਰਿੰਸੀਪਲ ਜਸਪਾਲ ਸਿੰਘ ਜੀ ਹਾਜ਼ਰੀ ਭਰਨਗੇ। ਭਾਈ ਸਿਮਰਪ੍ਰੀਤ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਉਹ ਵੀ ਕੀਰਤਨ ਦੀ ਹਾਜ਼ਰੀ ਭਰਨਗੇ। ਸਾਰੇ ਬੱਚਿਆਂ ਨੂੰ ਆਪ ਜੀ ਨੇ ਅਸੀਸ ਦੇਣੀ। ਆਓ ਭਾਈ ਰਘਨੂਰ ਸਿੰਘ ਜੀ, ਅਸੀਂ ਪਿਆਰ ਨਾਲ ਰਬਾਬੀ ਕਹਿੰਦੇ ਹਾਂ, ਅਤੇ ਕਿੰਨੀ ਦੂਰ ਹੈ ਇਹਨਾਂ ਦਾ, ਗੁਰਾਇਆਂ ਦੇ ਨੇੜੇ ਇਹਨਾਂ ਦਾ ਪਿੰਡ ਹੈ, ਅਤੇ ਲੁਧਿਆਣੇ ਤਾਲੀਮ ਲੈਣ ਆਉਂਦੇ ਨੇ, ਸਿੱਖਦੇ ਨੇ ਬੱਚੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ। ਮੈਂ ਆਪਣੇ ਸਾਰੇ ਹੀ ਗੁਣੀ ਜਨਾਂ ਨਾਲ, ਉਸਤਾਦ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ ਜੋ ਬੱਚਿਆਂ ਨੂੰ ਗੁਰਮਤਿ ਸੰਗੀਤ ਅਤੇ ਤਬਲੇ ਦੀ ਵਿੱਦਿਆ ਪ੍ਰਦਾਨ ਕਰਦੇ ਨੇ। ਕਹਿਣਾ ਸੌਖਾ ਛੋਟੇ ਛੋਟੇ ਬੱਚੇ ਕਿਸ ਮੁਕਾਮ 'ਤੇ, ਆ ਸਾਰਾ ਸਾਹਮਣੇ ਦੇਸੀ ਬਣਾ ਨਾ, ਕੋਈ ਗੱਲ ਨਹੀਂ ਬਾਤੀ ਤਾਂ ਧਰਮ ਨਹੀਂ ਹੈ। ਇਹ ਪਿੱਛੇ ਬੈਠੇ ਨੇ, ਝਾਂਸੀ ਤੋਂ ਸਿੱਖਦੇ ਨੇ, ਉੱਥੇ ਲੁਧਿਆਣੇ ਸਿੱਖਣ ਆਉਂਦੇ ਨੇ, ਆ ਛੋਟੇ ਜਿਹੇ ਬੱਚੇ ਨਾਲ। ਮੈਂ ਹਮੇਸ਼ਾ ਕਹਿੰਦਾ ਆ ਗਿਆਨੀ ਬਖਸ਼ੀਸ਼ ਸਿੰਘ ਜੀ, ਉਹਨਾਂ ਨੂੰ ਯਾਦ ਕਰਦੇ, ਬਾਬਾ ਸੁੱਚਾ ਸਿੰਘ ਜੀ ਉਹਨਾਂ ਦੇ ਘਰ ਹੀ ਠਹਿਰਦੇ ਸਨ, ਉਹਨਾਂ ਦੇ ਪਚੰਗੇ ਭਾਈ ਰਣਜੀਤ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ, ਵੀ ਆਪਣੀ ਅਕੈਡਮੀ ਦੇ ਵਿਦਿਆਰਥੀ ਟਕਸਾਲ ਦੇ, ਜਵੱਦੀ ਟਕਸਾਲ ਤੋਂ ਉਹਨਾਂ ਤਾਲੀਮ ਲਈ ਹੈ, ਅਤੇ ਉਹਨਾਂ ਦਾ ਪਚੰਗੀ। ਛੋਟਾ ਜਿਹਾ ਕੱਲ੍ਹ ਮੈਨੂੰ ਕਹਿੰਦਾ ਤੁਸੀਂ ਮੇਰੇ ਪਾਪਾ ਭਾਈ ਰਣਜੀਤ ਸਿੰਘ ਨੂੰ ਜਾਣਦੇ ਹੋ? ਮੈਂ ਕਿਹਾ ਕਿਹੜੇ ਪਾਪਾ ਭਾਈ ਰਣਜੀਤ ਸਿੰਘ ਜੀ? ਕਹਿੰਦੇ ਉਹ ਕੀਰਤਨ ਕਰਦੇ ਨੇ। ਅਤੇ ਦੇਖੋ ਇਹ ਬੱਚੇ, ਆਹ ਛੋਟੀ ਜਿਹੀ ਬੱਚੀ, ਅਤੇ ਇਹ ਨਾਸਿਕ ਤੋਂ ਹੈ। ਮੈਂ ਕਿਉਂ ਇਹ ਨਹੀਂ ਕਿ ਇਹਨਾਂ ਦੀ ਤਾਰੀਫ ਕਰਦਾ ਕਿ ਮੈਨੂੰ ਕੋਈ ਲਾਹਾ ਹੈ, ਮੈਂ ਦੇਖ ਰਿਹਾ ਕੱਲ੍ਹ ਵੀ ਬੈਠੇ, ਅੱਜ ਵੀ ਬੈਠੇ, ਕਿਉਂਕਿ ਘਰ ਦੇ ਵਿੱਚ ਕੀਰਤਨ ਹੈ। ਸੋ ਘਰ ਦੇ ਵਿੱਚ ਕੀਰਤਨ ਲਿਆਓ, ਇਹ ਬੱਚਿਆਂ ਨੂੰ ਸੰਗਤ 'ਚ ਬਹਿਣਾ ਆ ਜਾਏਗਾ, ਨਹੀਂ ਤਾਂ ਬੱਚੇ ਫੜ ਫੜ ਕੇ ਮਾਵਾਂ ਲੈ ਕੇ ਆਉਂਦੀਆਂ ਨੇ, ਡੈਡੀ ਲੈ ਕੇ ਆਉਂਦੇ ਨੇ, ਫਿਰ ਭੱਜ ਜਾਂਦੇ ਨਿਆਣੇ, ਫਿਰ ਲੈ ਕੇ ਆਉਂਦੇ ਨੇ। ਇਸ ਉਮਰ ਦੇ ਬੱਚੇ ਕਿੱਥੇ ਬੈਠਣਗੇ? ਇਹ ਘਰੋਂ ਗੁੜਤੀ ਮਿਲਦੀ ਇਹਨਾਂ ਨੂੰ। ਸੋ ਆਓ ਭਾਈ ਰਘਨੂਰ ਸਿੰਘ ਜੀ 7 ਮਿੰਟ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ 15 ਮਿੰਟ ਦੀ ਹਾਜ਼ਰੀ ਭਾਈ ਈਸ਼ਵਰ ਸਿੰਘ ਜੀ, ਉਹਨਾਂ ਤੋਂ ਬਾਅਦ ਬੜੇ ਸਤਿਕਾਰਯੋਗ ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਿਮਰਪ੍ਰੀਤ ਸਿੰਘ ਜੀ ਹੋਰ ਨਾਲ ਨਾਲ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਜੀ। ਅੱਜ ਛੋਟੇ ਛੋਟੇ ਬੱਚੇ ਤੁਹਾਨੂੰ ਤਬਲਾ ਸੋਲੋ ਵੀ ਥੋੜ੍ਹੇ ਸਮੇਂ ਦੇ ਸੁਣਾਉਣਗੇ, ਸਮੇਂ ਨੂੰ ਵਿਚਾਰ ਕੇ। ਸੋ ਉਸ ਤੋਂ ਬਾਅਦ ਕੁਛ ਵਿਦਿਆਰਥੀ ਜਿਹੜੇ ਕੱਲ੍ਹ ਵਿਦਿਆਰਥੀ ਨੇ, ਮੈਂ ਤਾਂ ਕੀਰਤਨੀ ਕਹੂੰਗਾ, ਜਿਹੜੇ ਕੱਲ੍ਹ ਰਹਿ ਗਏ ਨੇ, ਬਹੁਤ ਸਤਿਕਾਰਯੋਗ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ, ਉਹਨਾਂ ਦੇ ਪਚੰਗੇ, ਉਹਨਾਂ ਨੇ ਆਪਣੇ ਪਚੰਗੇ ਨੂੰ ਕੀਰਤਨ ਵਾਲੇ ਪਾਸੇ ਲਾਇਆ। ਭਾਈ ਹਰਪ੍ਰੀਤ ਸਿੰਘ ਜੀ, ਉਹ ਵੀ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ। ਮੈਨੂੰ ਬੜੀ ਖੁਸ਼ੀ ਹੁੰਦੀ, ਰਾਗੀ ਸਿੰਘ ਆਪਣੇ ਪਰਿਵਾਰ ਨੂੰ, ਭਾਈ ਹਰਜੋਤ ਸਿੰਘ ਜੀ ਨੇ, ਭਾਈ ਜਸਪ੍ਰੀਤ ਪਾਲ ਸਿੰਘ ਜੀ, ਭਾਈ ਭਾਵਨਪ੍ਰੀਤ ਸਿੰਘ ਜੀ, ਪਰਿਵਾਰ ਦੇ ਬੱਚੇ ਨੇ, ਇਹਨਾਂ ਨੂੰ ਅਸੀਸਾਂ ਦਿਓ ਪਿਆਰੇ ਕੀਰਤਨੀ। ਆਓ ਬੜੇ ਪਿਆਰ ਨਾਲ ਭਾਵੇਂ ਗੁਰੂ ਸਿੰਘ ਜੀ ਇੱਕ ਸ਼ਬਦ ਦੀ ਹਾਜ਼ਰੀ ਸਰਵਣ ਕਰਾਉਣਗੇ।

ਇਹ ਸਨ ਭਾਈ ਰਵਨੂਰ ਸਿੰਘ ਜੀ, ਭਾਈ ਸਾਹਿਲਦੀਪ ਸਿੰਘ ਜੀ, ਜਿਨ੍ਹਾਂ ਨੇ ਅੱਜ ਤਬਲਾ ਸੋਲੇ ਵੀ ਸਰਵਨ ਕਰਾਉਣੀ ਹੈ। ਮੈਂ ਹੁਣ ਬੇਨਤੀ ਕਰੂੰਗਾ ਕਿ ਪ੍ਰਿੰਸੀਪਲ ਭਾਈ ਜਸਪਾਲ ਸਿੰਘ ਸਟੇਜ 'ਤੇ ਆ ਜਾਣ ਅਤੇ ਉਹ ਸਾਰੀ ਸੇਵਾ ਅਗਲੇ ਨਿਭਾਉਣਗੇ। ਬਹੁਤ ਪਿਆਰੇ ਕੀਰਤਨੀ ਹੈ ਭਾਈ ਈਸ਼ਵਰ ਸਿੰਘ ਜੀ, ਨਾਂ ਹੀ ਇੰਨਾ ਸੋਹਣਾ ਅਤੇ ਮਹਾਰਾਜ ਨੇ ਉਨਾ ਹੀ, ਕਿਉਂਕਿ ਸਹੀ ਸੁੰਦਰ ਸੋਹਣੇ ਸਾਧ ਸਿੰਘ ਜੀ ਨੇ ਬਹਿਣੇ ਅਤੇ ਰੂਪ ਵੀ ਮਹਾਰਾਜ ਨੇ ਕੀਰਤਨੀਆਂ ਦਾ ਪਿਆਰਾ ਜਿਹਾ ਰੂਪ ਇਹਨਾਂ ਨੂੰ ਦਿੱਤਾ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਬੇਹੱਦ ਸੁਰੀਲੇ ਕੀਰਤਨੀ, 15 ਮਿੰਟ ਦੀ ਹਾਜ਼ਰੀ ਆਪ ਜੀ ਨੂੰ ਸਰਵਣ ਕਰਾਉਣਗੇ। ਇਹਨਾਂ ਤੋਂ ਬਾਅਦ 5-7 ਮਿੰਟ ਦੀ ਸੋਲੋ। ਜਿਹੜੇ ਬੱਚੇ ਆ ਛੋਟੇ ਛੋਟੇ, ਦੇਖੋ ਸਾਹਿਲਦੀਪ ਸਿੰਘ ਜੀ ਕਿੰਨੀ ਕੁ ਉਮਰ ਹੈ, ਭਾਈ ਰਵਨੂਰ ਸਿੰਘ ਦੀ ਕਿੰਨੀ ਕੁ ਉਮਰ ਹੈ। ਮੈਂ ਪਹਿਲਾਂ ਵੀ ਗੱਲ ਕੀਤੀ ਕਿ ਅਸੀਂ ਸਿਰਫ ਤਾਲੀਮ ਦੇ ਸਕਦੇ, ਵਿੱਦਿਆ ਦੇ ਸਕਦੇ, ਪਰ ਉਹਦੀ ਅਜੇ ਉਹਨੂੰ ਨਾ ਰੋਕਿਆ ਹੁੰਦਾ, ਉਹਨੂੰ ਚੱਲੀ ਜਾਣਾ ਸੀ। ਨਾ ਉਹਨੂੰ ਕੋਈ ਟੈਨਸ਼ਨ ਹੈ ਸੁਰ ਦੀ, ਨਾ ਉਹਨੂੰ ਚਿੰਤਾ ਤਬਲੇ ਦੀ ਕਿੰਨਾ ਟਫ ਵੱਜ ਰਿਹਾ। ਇਹ ਰਿਆਜ਼ੀ ਨੇ, ਧੁਰੋਂ ਆਈਆਂ ਰੂਹਾਂ ਨੇ, ਠੀਕ ਹੈ। ਸਾਨੂੰ ਮਾਣ ਮਿਲ ਜਾਂਦਾ ਇਹਨਾਂ ਦੇ ਉਸਤਾਦ ਹੋਣ ਦਾ, ਸੋ ਉਹ ਅਲੱਗ ਸਬਜੈਕਟ ਹੈ, ਪਰ ਇਹਨਾਂ ਦਾ ਆਪਣੀ ਸਾਧਨਾ ਪੂਰਵ ਜਨਮ ਦੀ ਕਮਾਈ ਉਹ ਸਾਹਮਣੇ ਆਉਂਦੀ ਹੈ। ਬੜੇ ਪਿਆਰ ਨਾਲ ਭਾਈ ਈਸ਼ਵਰ ਸਿੰਘ ਜੀ 15 ਮਿੰਟ ਦੀ ਹਾਜ਼ਰੀ ਆਪ ਜੀ ਨੂੰ ਸਰਵਣ ਕਰਾਉਣਗੇ। ਸਾਧ ਸੰਗਤ ਜੀਓ, ਸਾਰਿਆਂ ਨੇ ਪਿਆਰ ਨਾਲ ਸੁਣ ਕੇ ਜਾਣਾ ਸਾਰਿਆਂ ਨੂੰ, ਅਤੇ ਮੈਂ ਇਹ ਬੇਨਤੀ ਕਰਦਾ ਹੁਣ ਭਾਈ ਜਸਪਾਲ ਸਿੰਘ ਜੀ ਉਸਤਾਦ ਜੀ ਅਗਲੀ ਸੇਵਾ ਆਪ ਨਿਭਾਉਣਗੇ। ਪਿਆਰ ਨਾਲ ਹੁਣ ਸਾਰਾ ਸਮਾਗਮ ਸਰਵਣ ਕਰਨਾ। ਭਾਈ ਸਿਮਰਪ੍ਰੀਤ ਸਿੰਘ ਜੀ ਹਜੂਰ ਅੱਗੇ ਦਰਬਾਰ ਸਾਹਿਬ, ਬਹੁਤ ਸੁਰੀਲੇ ਕੀਰਤਨੀ ਹੈ, ਕੱਲ੍ਹ ਵੀ ਕੈਸਾ ਆਨੰਦ ਬਣਾਇਆ ਇਹਨਾਂ ਨੇ, ਕੈਸੇ ਪਿਆਰੇ ਪਿਆਰੇ ਆਲਾਪ ਲਗਾਏ ਇਹਨਾਂ ਨੇ। ਮਹਾਰਾਜ ਕਿਰਪਾ ਕਰੇ, ਅਜੋਕੇ ਨਵਤਨ ਕੀਰਤਨੀਆਂ ਨੇ, ਭਾਈ ਸਾਹਿਬ ਵੀ ਪਹੁੰਚ ਚੁੱਕੇ ਨੇ, ਭਾਈ ਮਨਿੰਦਰ ਸਿੰਘ ਜੀ, ਇਹ ਸਾਰੇ ਆਪ ਜੀ ਦਰਸ਼ਨ ਕਰਨਗੇ, ਸਾਰਿਆਂ ਨੂੰ ਸੁਣ ਕੇ ਆਪਾਂ ਜਾਣਾ। ਆਓ, 15 ਮਿੰਟ ਦੀ ਹਾਜ਼ਰੀ ਭਾਈ ਈਸ਼ਵਰ ਸਿੰਘ ਜੀ, ਇਹਨਾਂ ਤੋਂ ਬਾਅਦ ਠੀਕ ਹੈ। ਭਾਈ ਸਾਹਿਬ ਤੋਂ ਆਗਿਆ ਲੈ ਲਈ ਭਾਈ ਸਾਹਿਲਦੀਪ ਸਿੰਘ ਜੀ, ਭਾਈ ਸ਼ਵਨ ਸਿੰਘ ਜੀ ਤਬਲਾ ਸੋਲੋ, ਕਿਉਂਕਿ ਤਬਲਾ ਦੇ ਕੀਰਤਨੀ ਨੇ, ਤਬਲਾ ਵਾਦਕ ਵੀ ਕੀਰਤਨੀ ਹੁੰਦੇ ਨੇ। ਉਹਨਾਂ ਨੇ ਬੜੀ ਸਾਧਨਾ ਕੀਤੀ। ਉਸਤਾਦ ਅਨਿਕ ਕੁਮਾਰ ਸਿੰਘ ਜੀ ਬੈਠੇ ਨੇ, ਜੋ ਗੁਰਦੁਆਰਾ ਸਬਦ ਨਾਲ ਲੁਧਿਆਣਾ ਦੇ ਉਸਤਾਦ ਨੇ, ਤੁਸੀਂ ਜਾਣਦੇ ਹੋ ਕਿੰਨੇ ਕੱਲ ਇਹਨਾਂ ਦੇ ਵਿਦਿਆਰਥੀਆਂ ਨੇ ਆਪ ਸੰਗਤ ਨੂੰ ਨਿਹਾਲ ਕੀਤਾ, ਇੱਕ ਪਰਿਵਾਰ ਸਾਡਾ ਸੁਅਸੀਸ ਦੇਣੀ। ਆਓ, ਬੜੇ ਪਿਆਰ ਨਾਲ ਭਾਈ ਈਸ਼ਵਰ ਸਿੰਘ ਜੀ 15 ਮਿੰਟ ਦੀ ਹਾਜ਼ਰੀ ਚੜ੍ਹਦੀ ਕਲਾ। ਅੱਜ ਆਸਾ ਦੀ ਵਾਰ ਕੈਸਾ ਆਨੰਦ ਬਣਾਇਆ, ਸੰਗਤ ਬੇਹੱਦ ਪ੍ਰਸੰਨ ਹੋਈ, ਬੜਿਆਂ ਨੇ ਮੈਨੂੰ ਕਿਹਾ ਈਸ਼ਵਰ ਜੀ

ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬੜਭਾਗੀ ਹਾਂ ਤਿਨ੍ਹਾਂ ਦੇ ਚਰਨਾਂ ਦੀ ਨਿੱਘੀ ਗੋਦ ਵਿੱਚ ਜੁੜ ਬੈਠੇ ਹਾਂ। ਆਓ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰੀਏ, ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਜੁੜ ਜਾਈਏ। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਜੀ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਮਨ ਬਿਰਤੀਆਂ ਇਕਾਗਰ ਕਰੀਏ, ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਾ ਧਿਆਨ ਕਰੀਏ। ਰਾਗ ਸਰਸਵਤੀ ਕਲਿਆਣ ਦੇ ਵਿੱਚ ਦਾਸ ਇਸ ਬੰਦਿਸ਼ ਨੂੰ ਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਪ ਜੀ ਇਸ

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਈਸ਼ਵਰ ਸਿੰਘ ਜੀ ਲੁਧਿਆਣੇ ਵਾਲੇ, ਜਿਨ੍ਹਾਂ ਨੇ ਬਹੁਤ ਹੀ ਸੁਰੀਲਾ ਕੀਰਤਨ ਕੀਤਾ। ਬਹੁਤ ਬਹੁਤ ਧੰਨਵਾਦ। ਆਓ ਹੁਣ ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਪਾਸੋਂ 10 ਕੁ ਮਿੰਟ ਵਾਸਤੇ ਤਬਲਾ ਸੋਲੋ ਸਰਵਣ ਕਰੀਏ। ਭਾਈ ਸ਼ਵਨ ਸਿੰਘ ਜੀ ਅਤੇ ਭਾਈ ਸਾਹਿਲ ਸਿੰਘ ਜੀ, ਭਾਈ ਸਾਹਿਲ ਸਿੰਘ ਜੀ ਨੇ ਐਤਕੀ ਦਸੰਬਰ ਵਿੱਚ ਜੋ ਹਰਬਲਬ ਸੰਗੀਤ ਸੰਮੇਲਨ ਹੋਇਆ ਉਸ ਵਿੱਚ ਜੂਨੀਅਰ ਗਰੁੱਪ ਵਿੱਚੋਂ ਪਹਿਲੇ ਸਥਾਨ ਹਾਸਲ ਕੀਤਾ, ਅਤੇ ਭਾਈ ਸ਼ਮਨ ਸਿੰਘ ਜੀ ਨੇ ਸੀਨੀਅਰ ਗਰੁੱਪ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਹਨਾਂ ਪਾਸੋਂ ਆਪਾਂ ਨੇ 3 ਤਾਲ ਦੀ ਤਬਲਾ ਸੋਲੋ ਸਰਵਣ ਕਰਨੀ ਹੈ। ਇਹਨਾਂ ਤੋਂ ਉਪਰੰਤ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ, ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ, ਭਾਈ ਸੁਖਵਿੰਦਰ ਸਿੰਘ ਜੀ ਜੀਰਾ, ਬੀਬਾ ਜਸਲੀਨ ਕੌਰ ਜੀ ਦਿੱਲੀ ਵਾਲੇ, ਦਿੱਲੀ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਆਪਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਉਣਾ ਹੈ। ਭਾਈ ਹਰਪ੍ਰੀਤ ਸਿੰਘ ਜੀ ਗੰਗਾ ਨਗਰ ਵਾਲੇ ਅਤੇ ਬੀਬਾ ਹਰਗੁਣਪ੍ਰੀਤ ਕੌਰ ਜੀ, ਤਿੰਨਾਂ ਪਾਸੋਂ ਹੀ ਆਪਾਂ ਨੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰਨ ਦਾ ਉੱਦਮ ਕਰਨਾ ਹੈ। ਇਹ ਸਾਰੇ ਪ੍ਰੋਗਰਾਮ ਗੁਰਮਤਿ ਸੰਗੀਤ ਦੇ ਮਹਾਨ ਪ੍ਰਚਾਰਕ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਬਾਬਾ ਸੁੱਚਾ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗੁਰਮਤਿ ਅਤੇ ਗੁਰਮਤਿ ਸੰਗੀਤ ਦੇ ਪ੍ਰਚਾਰ ਪ੍ਰਸਾਰ ਹਿੱਤ ਬਤੀਤ ਕੀਤਾ। ਜਿੱਥੇ ਬਾਬਾ ਜੀ ਨੇ ਗੁਰਮਤਿ ਅਤੇ ਗੁਰਮਤਿ ਸੰਗੀਤ ਦੀ ਮੁੜ ਸੁਰਜੀਤ ਕੀਤਾ, ਉੱਥੇ ਬਾਬਾ ਜੀ ਨੇ ਇੱਕ ਨਵੀਂ ਪਿਰਤ ਪਾਈ ਜੋ ਗੁਰੂ ਘਰਾਂ ਅੰਦਰ ਸੈਮੀਨਾਰ ਕੀਤੇ, ਜਿਨ੍ਹਾਂ ਦਾ ਸੰਗਤਾਂ ਨੇ ਬਹੁਤ ਲਾਭ ਉਠਾਇਆ, ਜਿਵੇਂ ਕੰਸੈਪਟ ਆਫ ਮਾਇੰਡ, ਕੰਸੈਪਟ ਆਫ ਡੈਥ, ਕੰਸੈਪਟ ਆਫ ਬਾਡੀ, ਇੱਦਾਂ ਦੇ ਮਹਾਂਪੁਰਖਾਂ ਨੇ ਸੈਮੀਨਾਰ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਉਹਨਾਂ ਦੇ ਨਾਂ 'ਤੇ ਜੋ ਅਕੈਡਮੀਆਂ ਚੱਲ ਰਹੀਆਂ ਹਨ, ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਜੰਡਿਆਲਾ, ਗੁਰੂ ਦੇ ਵਿਦਿਆਰਥੀ ਹੁਣ ਆਪਾਂ ਨੂੰ ਤਬਲਾ ਸੋਲੋ ਸੁਣਨ ਕਰਾਉਣਗੇ। ਆਪ ਸਵਰ ਸੰਗਤਾਂ ਨੇ ਇਹਨਾਂ ਵਿਦਿਆਰਥੀਆਂ ਨੂੰ, ਇਹਨਾਂ ਬੱਚਿਆਂ ਨੂੰ ਅਸੀਸਾਂ ਪ੍ਰਦਾਨ ਕਰਨੀਆਂ। ਇਹਨਾਂ ਤੋਂ ਉਪਰੰਤ ਭਾਈ ਮਨਿੰਦਰ ਸਿੰਘ ਜੀ, ਤਿੰਨਾਂ ਪਾਸੋਂ ਆਪਾਂ ਨੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਹਨ। ਅਸੀਸ ਬਖਸ਼ਿਸ਼ ਕਰੋ, ਪਿਆਰ ਸਤਿਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਹੀ ਆਨੰਦ ਦੇ ਨਾਲ ਆਪਾਂ ਸਾਰਿਆਂ ਨੇ ਹੀ ਬਾਬਾ ਸੁੱਚਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਜੰਡਿਆਲਾ ਜੋ ਇਹ ਵਿਦਿਆਰਥੀ ਹਨ, ਤੋ ਕੈਸਾ ਤਬਲਾ ਇਹਨਾਂ ਨੇ ਵਜਾਇਆ ਕਿ ਸਾਡਾ ਮਨ ਜਿਹੜਾ ਹੈ ਬੜੀ ਛੋਟੀ ਉਮਰ ਹੈ ਜੇ ਕਿਹਾ ਜਾਵੇ ਤਾਂ ਨੌਜਵਾਨ ਹਨ, ਪਰ ਐਸਾ ਤਬਲਾ ਇਹ ਮਿਹਨਤ ਬੋਲਦੀ ਹੈ, ਰਿਆਜ਼ ਜਿਹੜਾ ਹੈ ਉਹ ਆਪਣੇ ਆਪ ਬੋਲਦਾ ਹੈ। ਬਹੁਤ ਹੀ ਵਧੀਆ ਢੰਗ ਦੇ ਨਾਲ ਆਪ ਜੀ ਦੇ ਅੱਗੇ ਜਿਹੜਾ ਹੈ ਇਹ ਛੋਟੇ ਛੋਟੇ ਬੱਚੇ ਜਿੰਨੇ ਵੀ ਗਾ ਕੇ ਗਏ ਨੇ, ਇਹ ਭਾਗ ਨੇ ਸਾਡੇ ਸਾਰੇ ਹੀ ਜਿੰਨੇ ਵੀ ਆਪਾਂ ਬੈਠੇ ਹਾਂ ਨਾ, ਸਾਡੇ ਪਰਿਵਾਰਾਂ ਦੇ ਭਾਗ ਨੇ ਕਿ ਸਾਡੇ ਬੱਚੇ ਕੀਰਤਨ ਦੇ ਨਾਲ ਗੁਰਬਾਣੀ ਦੇ ਨਾਲ ਜੁੜਦੇ ਨੇ। ਤੋ ਅਸੀਂ ਸਾਰੇ ਹੀ ਇਸੇ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਜਿਹੜਾ ਹੈ ਅਕੈਡਮੀ ਦੇ ਨਾਲ ਗੁਰਬਾਣੀ ਦੇ ਨਾਲ ਕੀਰਤਨ ਦੇ ਨਾਲ ਜੋੜ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਇੱਕ ਵਾਰ ਆਪਾਂ ਸਾਰਿਆਂ ਨੇ ਹੀ ਅਰਦਾਸ ਦੇ ਰੂਪ ਦੇ ਵਿੱਚ ਜਕਾਰਾ ਅਕੈਡਮੀ ਲਈ ਲਾਉਣਾ ਹੈ ਕਿ ਇਸੇ ਤਰ੍ਹਾਂ ਹੀ ਆਪਾਂ ਆਉਂਦੇ ਰਹੀਏ ਅਤੇ ਇਸੇ ਤਰ੍ਹਾਂ ਹੀ ਸਮਾਗਮ ਹੁੰਦੇ ਰਹਿਣ। ਉੱਚੀ ਆਵਾਜ਼ ਦੇ ਵਿੱਚ ਜਿਤਨੀ ਵੀ ਸੰਗਤ ਬੈਠੀ ਹੈ ਜੀ, ਸਾਰਿਆਂ ਨੇ ਹੀ ਗੱਜ ਵੱਜ ਕੇ ਜਕਾਰਾ ਬੁਲਾਉਣਾ ਹੈ ਜੀ। ਬੋਲੇ ਸੋਨਿਹਾਰਾ। ਆਓ ਬੜੇ ਹੀ ਪਿਆਰ ਦੇ ਨਾਲ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਸੋ ਭਾਈ ਸਾਹਿਬ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਪਿਆਰ ਦੇ ਨਾਲ ਇਹਨਾਂ ਨੂੰ ਕਹਿੰਦੇ ਨੇ ਕਿ ਤਾਨਪੁਰੇ ਦੀ ਆਵਾਜ਼ ਵਾਂਗੂ ਜਿਵੇਂ ਆਪਾਂ ਸੁਰ ਸੁਣਦੇ ਹਾਂ ਨਾ ਜੀ ਤਾਨਪੁਰਾ, ਐਸਾ ਰਿਆਜ਼ ਕਰਕੇ ਇਹਨਾਂ ਨੇ ਆਪਣਾ ਗਲੇ ਨੂੰ ਤਿਆਰ ਕਰ ਲਿਆ ਹੈ ਕਿ ਸੰਗੀਤ ਦੇ ਨਾਲ ਇਹਨਾਂ ਦਾ ਇੰਨਾ ਪਿਆਰ, ਕਿਉਂਕਿ ਜੇ ਅਸੀਂ ਸੰਗੀਤ ਦੇ ਨਾਲ ਪਿਆਰ ਕਰੀਏ ਤਾਂ ਗੁਰੂ ਕਿਰਪਾ ਕਰਦਾ ਹੈ। ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਦੇ ਘਰ ਦੇ ਕੀਰਤਨੀਏ ਨੇ, ਤੋ ਮੈਂ ਬੇਨਤੀ ਕਰਾਂਗਾ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਕਿ ਆਪ ਜੀ ਬੈਠ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਅਤੇ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਅੱਜ ਦੂਸਰੇ ਦਿਨ ਦਾ ਇਹ ਸਮਾਗਮ ਹੈ ਅਤੇ ਸਾਰੀ ਸੰਗਤ ਨੂੰ ਬੇਨਤੀ ਹੈ ਜਿੰਨੇ ਵੀ ਆਪ ਬੈਠੇ ਹੋ, ਕਿਸੇ ਨੇ ਵੀ ਭਾਈ ਸਾਹਿਬ ਜੀ ਵੱਲੋਂ ਪ੍ਰਿੰਸੀਪਲ ਸਾਹਿਬ ਵੱਲੋਂ ਹੁਕਮ ਹੈ ਕਿ ਕਿਸੇ ਨੇ ਵੀ ਜਾਣਾ ਨਹੀਂ ਹੈ, ਕਿਉਂਕਿ ਇੱਕ ਸਾਲ ਦੇ ਬਾਅਦ ਆਪਣੇ ਮਨ ਦੇ ਵਿੱਚ ਚਾਹ ਹੁੰਦਾ ਇਸ ਦਿਨ ਨੂੰ, ਕਿਉਂਕਿ ਹਰ ਜਗ੍ਹਾ ਤੋਂ ਹੀ ਜਗ੍ਹਾ ਜਗ੍ਹਾ ਤੋਂ ਜਿਹੜੀਆਂ ਨੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਯਾਤਰਾ ਦੇ ਵਿੱਚ, ਅਤੇ ਮਨ ਦੇ ਵਿੱਚ ਹਰੇਕ ਦੇ ਚਾਹ ਹੁੰਦਾ ਹੈ। ਸੋ ਅੱਜ ਸਾਰੀ ਹੀ ਸੰਗਤ, ਭਾਵੇਂ ਉਹ ਦਿੱਲੀ ਤੋਂ ਪਹੁੰਚੀ ਹੈ, ਅੰਮ੍ਰਿਤਸਰ ਤੋਂ ਪਹੁੰਚੀ ਹੈ, ਜੰਡਿਆਲੇ ਤੋਂ ਪਹੁੰਚੀ ਹੈ, ਉਸ ਤੋਂ ਬਾਅਦ ਲੁਧਿਆਣੇ ਤੋਂ, ਇੱਥੋਂ ਤੱਕ ਕਿ ਝਾਂਸੀ ਤੋਂ ਲੈ ਕੇ ਹਰ ਇੱਕ ਸਟੇਟ ਤੋਂ ਲਗਭਗ ਸੰਗਤ ਪਹੁੰਚੀ ਹੈ, ਅਤੇ ਐਦਕੀ ਜਿਹੜੀ ਸੰਗਤ ਹੈ ਲਗਭਗ 800 ਦੇ ਕਰੀਬ ਸੰਗਤ ਜਿਹੜੀ ਹੋਈ ਹੈ। ਸੋ ਗੁਰੂ ਕਿਰਪਾ ਕਰੇ, ਬਾਬਾ ਕੁਲਵੰਤ ਸਿੰਘ ਜੀ ਦਾ ਹੁਕਮ ਹੋਇਆ ਕਿ ਇਸ ਤੋਂ ਅਗਲੀ ਵਾਰ ਦੋ ਟ੍ਰੇਨਾਂ ਭਰ ਕੇ ਲੈ ਕੇ ਆਉਣੀਆਂ ਨੇ, ਅਤੇ ਇਹ ਦੋ ਟ੍ਰੇਨਾਂ ਆਪਾਂ ਤਾਂ ਹੀ ਭਰਾਂਗੇ ਜੇ ਆਪਾਂ ਸਾਰੇ ਹੀ ਹੋਰ ਸੰਗਤ ਨੂੰ ਨਾਲ ਜੋੜ ਕੇ ਇੱਥੇ ਲੈ ਕੇ ਆਵਾਂਗੇ, ਅਤੇ ਗੁਰੂ ਸਾਹਿਬ ਸਾਡੀਆਂ ਝੋਲੀਆਂ ਦੇ ਵਿੱਚ ਖੁਸ਼ੀਆਂ ਦੀਆਂ ਜਿਹੜੀਆਂ ਨੇ ਉਹ ਰਹਿਮਤਾਂ ਬਖਸ਼ਿਸ਼ਾਂ ਪੈਣਗੀਆਂ। ਸੋ ਆਓ ਬੜੇ ਹੀ ਪਿਆਰ ਦੇ ਨਾਲ ਹੁਣ ਆਪ ਜੀ ਨੇ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਪਾਸੋਂ ਕੀਰਤਨ ਸਰਵਣ ਕਰਨਾ ਹੈ। ਇਹਨਾਂ ਤੋਂ ਬਾਅਦ ਭਾਈ ਸਿਮਰਪ੍ਰੀਤ ਸਿੰਘ ਜੀ, ਉਹ ਵੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ। ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਹੀ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਪਿਆਰ ਦੇ ਨਾਲ ਜੁੜ ਕੇ ਕੀਰਤਨ ਸਰਵਣ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਸੰਗਤ ਜੀ, 2 ਮਿੰਟ ਦਾ ਸਮਾਂ ਅਸੀਂ ਨਾ ਕਲਗੀਧਰ ਪਿਤਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਕਰਨੀ ਹੈ। ਮਿੱਤਰ ਪਿਆਰਿਆਂ ਨੂੰ ਹਾਲ ਮਰੀਦਾਂ ਦਾ ਖਹਿੜਾ 2-3 ਮਿੰਟ ਦੇ ਵਿੱਚ ਪਾਵਨ ਸ਼ਬਦ ਗਾਇਨ ਕਰਕੇ ਸਮਾਪਤੀ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਦਾ ਧਿਆਨ ਕਰੋ, ਰਸਨਾ ਨੂੰ ਸਾਰੇ ਹਾਜ਼ਰ ਕਰੋ, ਪਿਆਰ ਨਾਲ ਸਾਰੇ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
1: ਧੰਨ ਧੰਨ ਸ੍ਰੀ
0: ਸਾਰੀ ਸੰਗਤ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
1: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
0: ਫਿਰ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
1: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
0: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
1: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
0: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
1: ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ।

0: ਸਤਿਗੁਰ ਦੀ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ ਕੋਟਾਨਕੋਟ ਸ਼ੁਕਰਾਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਦੇ ਪਾਵਨ ਇਸ ਅਸਥਾਨ ਦਾ ਅਤਿ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਕੁਲਵੰਤ ਸਿੰਘ ਜੀ ਜਿਹੜੇ ਹਰ ਸਾਲ ਦੀ ਤਰ੍ਹਾਂ ਦਾਸਰਿਆਂ ਨੂੰ ਨਿਵਾਜਦੇ ਹਨ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੋਟਾਨਕੋਟ ਧੰਨਵਾਦ ਹੈ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਪ੍ਰਿੰਸੀਪਲ ਜਸਪਾਲ ਸਿੰਘ ਜੀ ਅਤੇ ਸਮੂਹ ਮੈਂਬਰਾਂ ਸਾਰਿਆਂ ਦਾ ਆਪ ਸਾਰੀ ਸੰਗਤ ਦਾ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਦੀ ਅਸੀਸ ਦਾ ਜਿਸ ਦੀ ਬਖਸ਼ਿਸ਼ ਦੇ ਸਦਕਾ ਆਪ ਸੰਗਤ ਦੇ ਦਰਸ਼ਨ ਹੁੰਦੇ ਹਨ ਪਿਆਰ ਸਾਹਿਬ ਸਾਰੇ ਅਸੀਸ ਬਖਸ਼ੋ ਫਤਿਹ ਸਾਂਝੀ ਕਰੋ ਜੀ ਅਗਲਾ ਜੋ ਪ੍ਰੋਗਰਾਮ ਹੈ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਹੀ ਪਿਆਰ ਦੇ ਨਾਲ ਆਪ ਜੀ ਨੂੰ ਬਹੁਤ ਹੀ ਸਤਿਕਾਰਯੋਗ ਬਹੁਤ ਪਿਆਰ ਹੈ ਇਹਨਾਂ ਦਾ ਬਾਬਾ ਸਿਰਸਾ ਸਿੰਘ ਗੁਰਮੁਖ ਸੰਗੀਤ ਅਕੈਡਮੀ ਦੀ ਸਮੂਹ ਸਾਧ ਸੰਗਤ ਦੇ ਨਾਲ ਹਰ ਸਾਲ ਹੀ ਹੁਣ ਵੀ ਇੰਗਲੈਂਡ ਸਨ ਅਤੇ ਪਿਛਲੇ ਸਾਲ ਵੀ ਇਹ ਇੰਗਲੈਂਡ ਸਨ ਅਤੇ ਉੱਥੋਂ ਸਿੱਧੇ ਹੀ ਇਹ ਗੁਰੂ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਹਿਮਤ ਹੈ ਕਿ ਆ ਕਰਕੇ ਹਾਜ਼ਰੀ ਜਿਹੜੀ ਹੈ ਸਿੱਧੀ ਹੀ ਭਰੀ ਹੈ ਪਿਆਰ ਹੈ ਇਹਨਾਂ ਦਾ ਬਹੁਤ ਧੰਨਵਾਦ ਹੈ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਹੁਣਾਂ ਦਾ ਜੋ ਹਰ ਸਾਲ ਯਾਤਰਾ 'ਤੇ ਬਾਬਾ ਸੁੱਚਾ ਸਿੰਘ ਜੀ ਜੋ ਕਿ ਆਪਾਂ ਹਰ ਸਾਲ ਬਰਸੀ ਮਨਾਉਂਦੇ ਹਾਂ ਅਤੇ ਪਹੁੰਚਦੇ ਨੇ ਆਓ ਬੜੇ ਹੀ ਪਿਆਰ ਦੇ ਨਾਲ ਮੈਂ ਬੇਨਤੀ ਕਰਾਂਗਾ ਬੀਬਾ ਹਰਗੁਣਪ੍ਰੀਤ ਕੌਰ ਜੀ ਬਹੁਤ ਸੁਰੀਲੇ ਹਨ ਬੜਾ ਹੀ ਆਨੰਦਮਈ ਕੀਰਤਨ ਕਰਦੇ ਨੇ ਆਪਾਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਤੋਂ ਬਾਅਦ ਭਾਈ ਸਿਮਰਪ੍ਰੀਤ ਸਿੰਘ ਜੀ ਅਤੇ ਸਾਡੇ ਬਹੁਤ ਸਤਿਕਾਰਯੋਗ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹਨਾਂ ਨੇ ਵੀ ਕੀਰਤਨ ਕਰਨਾ ਹੈ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਆਪਾਂ ਬੜੇ ਹੀ ਪਿਆਰ ਦੇ ਨਾਲ ਇਸੇ ਤਰ੍ਹਾਂ ਹੀ ਕੁਛ ਸਮਾਂ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਵੱਡੇ ਭਾਗ ਹਨ ਜੇ ਸਾਨੂੰ ਇਹ ਸਮਾਂ ਮਿਲਿਆ ਹੈ ਅਤੇ ਇਹ ਸਮੇਂ ਨੂੰ ਸਾਂਭਣਾ ਚਾਹੀਦਾ ਹੈ ਇਹ ਸਾਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਬਿਨ ਭਾਗਾਂ ਸਤਸੰਗ ਨਾ ਲੱਭੈ ਅਤੇ ਇਹ ਜੇ ਸੰਗਤ ਮਿਲ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਆਪਾਂ ਸਾਰਿਆਂ ਨੂੰ ਬੈਠ ਕੇ ਗੁਰੂ ਦੀ ਕੀਰਤੀ ਦੇ ਨਾਲ ਜੁੜਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾਂ ਲੈਣੀਆਂ ਚਾਹੀਦੀਆਂ ਹਨ ਆਓ ਬੜੇ ਹੀ ਪਿਆਰ ਦੇ ਨਾਲ ਆਪ ਜੀ ਬੀਬਾ ਹਰਗੁਣਪ੍ਰੀਤ ਕੌਰ ਜੀ ਆਪ ਜੀ ਦੇ ਨਾਲ ਸ਼ਬਦ ਦੀ ਸਾਂਝ ਪਾਉਣਗੇ ਅਤੇ ਇੱਕ ਹੋਰ ਬੇਨਤੀ ਹੈ ਭਾਈ ਕਮਲਜੀਤ ਸਿੰਘ ਜੀ ਦਿੱਲੀ ਵਾਲੇ ਬੈਠੇ ਨੇ ਗਰੁੱਪ ਦੇ ਵਿੱਚ ਜਿਨ੍ਹਾਂ ਨੇ ਸਵੇਰੇ ਨਾਨਕ ਝੀਰੇ ਜਾਣਾ ਹੈ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਸੋ ਸਾਰਿਆਂ ਨੂੰ ਹੀ ਬੇਨਤੀ ਹੈ ਜਿਨ੍ਹਾਂ ਨੇ ਜਾਣਾ ਹੈ ਉਹ ਆਪ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਦੇ ਨਾਲ, ਬੜਾ ਹੀ ਸੁਰੀਲਾ ਕੀਰਤਨ ਬੀਬਾ ਹਰਗੁਣ ਪ੍ਰੀਤ ਕੌਰ, ਸੋ ਪ੍ਰਿੰਸੀਪਲ ਸਾਹਿਬ ਦੀ ਵੀ ਵਿਦਿਆਰਥੀ ਹੈ ਜੀ। ਸਾਰੇ ਹੀ ਬੱਚੇ ਜਿੰਨੇ ਵੀ ਹਾਂ, ਅਸੀਂ ਸਾਰੇ ਹੀ ਪ੍ਰਿੰਸੀਪਲ ਸਾਹਿਬ ਦੇ ਵਿਦਿਆਰਥੀ ਹਾਂ। ਸੋ ਆਓ ਹੁਣ ਬੜੇ ਹੀ ਪਿਆਰ ਦੇ ਨਾਲ ਭਾਈ ਸਿਮਰ ਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਆਓ ਬੜੇ ਹੀ ਪਿਆਰ ਦੇ ਨਾਲ ਉਹਨਾਂ ਪਾਸੋਂ ਆਪਾਂ ਸਾਰਿਆਂ ਨੇ ਹੀ ਕੀਰਤਨ ਕਰਨਾ ਹੈ। ਸੋ ਬੇਨਤੀ ਹੈ ਕਿ ਆਪਾਂ ਇਸੇ ਤਰ੍ਹਾਂ ਹੀ ਸੱਜੇ ਰਹੀਏ। ਸੋ ਇਸ ਦੀਵਾਨ ਤੋਂ ਬਾਅਦ ਜਿਹੜਾ ਹੈ ਦੁੱਧ ਦਾ ਲੰਗਰ ਵੀ ਛਕਾਇਆ ਜਾਵੇਗਾ ਅਤੇ ਉਹਨਾਂ ਤੋਂ ਬਾਅਦ ਨਾਲ ਹੀ ਬੇਨਤੀ ਹੈ ਕਿ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਉਹ ਵੀ ਆਪ ਜੀ ਦੇ ਨਾਲ ਇੱਕ ਸ਼ਬਦ ਦੀ ਸਾਂਝ ਪਾਉਣਗੇ। ਸਾਰਿਆਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਆਪਾਂ ਬੜੇ ਹੀ ਪਿਆਰ ਦੇ ਨਾਲ, ਜੇ ਆਪਾਂ ਇੰਨੀ ਦੂਰੋਂ ਆ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਹਾਂ ਅਤੇ ਸਾਡੇ ਇਹ ਭਾਗ ਨੇ, ਤੋ ਇਸ ਲਈ ਆਓ ਅਸੀਂ ਇਸੇ ਤਰ੍ਹਾਂ ਹੀ ਬੈਠ ਕੇ ਕੀਰਤਨ ਦਾ ਆਨੰਦ ਮਾਣੀਏ। ਆਓ ਬੜੇ ਹੀ ਪਿਆਰ ਦੇ ਨਾਲ ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ 20 ਮਿੰਟ ਲਈ ਹਾਜ਼ਰੀ ਭਰਨਗੇ। ਸੋ ਉਹਨਾਂ ਤੋਂ ਬਾਅਦ ਇਸੇ ਤਰ੍ਹਾਂ ਹੀ ਆਪ ਜੀ ਨੇ ਕੀਰਤਨ ਸਰਵਣ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜਕਾਰੇ ਦੇ ਨਾਲ ਆਪਾਂ ਪਤਾ ਲੱਗੇ ਨਾ ਕਿ ਆਪਾਂ ਸਾਰੇ ਬੈਠੇ ਹਾਂ ਉੱਚੀ ਆਵਾਜ਼ ਦੇ ਵਿੱਚ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਆਪ ਜੀ ਨੂੰ ਬੜੇ ਪਿਆਰ ਨਾਲ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਿੰਨਾ ਪਿਆਰਾ ਕੰਠ ਮਹਾਰਾਜ ਨੇ ਬਖਸ਼ਿਆ, ਇਹਨਾਂ ਨੇ ਆਪ ਜੀ ਦੇ ਦਰਸ਼ਨ ਕੀਤੇ ਨੇ। ਮੈਂ ਹੁਣ ਬੇਨਤੀ ਕਰਦਾ ਬੀਬਾ ਜਸਲੀਨ ਕੌਰ ਮੋਂਗਾ ਅਤੇ ਦਿੱਲੀ ਦੇ ਵਿਦਿਆਰਥੀ ਸਾਰੇ ਸਟੇਜ 'ਤੇ ਆ ਜਾਣ, ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਸਮਾਂ ਆਪਣੇ ਕੋਲ ਓਨਾ ਹੀ ਹੈ, ਕਿਉਂਕਿ ਤਕਰੀਬਨ 1 ਵਜੇ ਦੇ ਕਰੀਬ 1:10 ਤੱਕ ਆਪਾਂ ਸਮਾਪਤੀ ਸਾਰੀ ਕਰਨੀ ਹੁੰਦੀ ਹੈ। ਤੋ ਉਸ ਤੋਂ ਬਾਅਦ ਇਹਨਾਂ ਤੋਂ ਬਾਅਦ ਭਾਈ ਹਰਪ੍ਰੀਤ ਸਿੰਘ ਜੀ ਗੰਗਾਨਗਰ ਵਾਲੇ, ਭਾਈ ਸੁਖਵਿੰਦਰ ਸਿੰਘ ਜੀ ਜ਼ੀਰਾਵਾਰੀ, ਅਤੇ ਉਹਨਾਂ ਤੋਂ ਬਾਅਦ ਸਮਾਪਤੀ 'ਤੇ ਅਸੀਂ ਸਾਰੇ ਮਿਲ ਕੇ ਪ੍ਰਿੰਸੀਪਲ ਜਸਪਾਲ ਸਿੰਘ ਦਾਸ ਅਤੇ ਭਾਈ ਸੁਖਵਿੰਦਰ ਸਿੰਘ ਜੀ ਮਿਲ ਕੇ ਇੱਕ ਸ਼ਬਦ ਗਾਵਾਂਗੇ। ਪਰ ਅਤੇ ਜਿਹੜੇ ਜੰਡਿਆਲੇ ਦੇ ਬੱਚੇ, ਮੈਨੂੰ ਪਤਾ ਅੱਜ ਰਿਹਾ ਕਿ ਉਸਤਾਦ ਜੀ ਕਹਿ ਰਹੇ ਨੇ ਕੱਲ੍ਹ ਦੀ ਹਾਜ਼ਰੀ ਉਹਨਾਂ ਦੀ, ਜਾਂ ਪਰਸੋਂ 29 ਤਰੀਕ ਨੂੰ ਸਾਰਾ ਦਿਨ ਵਿਦਿਆਰਥੀ ਕੀਰਤਨ ਦਰਬਾਰ ਹੈ, ਉਹਦੇ ਵਿੱਚ ਭਾਈ ਸਾਹਿਬ ਹੁਣੇ ਵੀ ਕੀਰਤਨ ਕਰਨਗੇ, ਭਾਈ ਮਨਿੰਦਰ ਸਿੰਘ ਇੱਕ ਸ਼ਬਦ ਪੜਨਗੇ, ਜਿੰਨੇ ਵੱਡੇ ਕੀਰਤਨੀ ਨੇ, ਅਤੇ ਬਾਕੀ ਸਾਰੇ ਵਿਦਿਆਰਥੀ ਕੀਰਤਨ ਕਰਨਗੇ ਉਹ ਆਪਣੀ ਹਾਜ਼ਰੀ। ਅਤੇ ਮੈਂ ਸਾਰਿਆਂ ਨੂੰ ਵਿਦਿਆਰਥੀਆਂ ਨੂੰ ਜਸ ਨਾਲ ਸੁਸ਼ਮੀਤ ਕੌਰ ਜੀ ਜੋ ਦਿਲਬਾ ਦਾ ਸਾਜ ਵਜਾਉਣਗੇ, ਸੰਸਾਰ ਵਿੱਚ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਇਹਨਾਂ 'ਤੇ, ਦੁਨੀਆ ਦੇ ਵਿੱਚ ਇਹਨਾਂ ਦਾ ਨਾਮ ਹੋਇਆ। ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਸਬਦਨਾਥ ਲੁਧਿਆਣਾ, ਉਸਤਾਦ ਇੰਦਰਜੀਤ ਸਿੰਘ ਬਿੰਦੂ ਜੀ ਜੋ ਇਹਨਾਂ ਨੂੰ ਤੰਤੀ ਸਾਜ਼ ਸਿਖਾਉਂਦੇ ਨੇ, ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ। ਹਰ ਸਾਲ ਉਹ ਆਉਂਦੇ ਨੇ, ਇਸ ਵਾਰੀ ਉਹਨਾਂ ਨੂੰ ਕਲਕੱਤੇ ਜਾਣਾ ਪੈ ਗਿਆ ਆਪਣੇ ਬੇਟੇ ਲਈ, ਉਹਨਾਂ ਦੇ ਇੱਕ ਕਾਰਜ ਲਈ, ਅਤੇ ਉਹ ਵੀ ਮਿਸ ਕਰ ਰਹੇ, ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਹਰ ਸਾਲ ਉਹ ਆਉਂਦੇ ਆ, ਉਹਨਾਂ ਦਾ ਬੜਾ ਯੋਗਦਾਨ ਹੈ। ਆਓ ਮੈਂ ਅਨਿਕਬਾਰ ਸਿੰਘ ਜੀ ਤਬਲਾ ਕਿਹਨਾਂ ਜਾਣਾ, ਅਤੇ ਭਾਈ ਸੁਖਵਿੰਦਰ ਸਿੰਘ ਜੀ ਵੱਲੋਂ ਸੰਗਤ ਵੱਲੋਂ ਸਮਾਪਤੀ ਤੋਂ ਬਾਅਦ ਦੁੱਧ ਦਾ ਲੰਗਰ ਛੱਕ ਕੇ ਜਾਣਾ, ਅਤੇ ਮੈਨੂੰ ਸੰਗਤ ਨੇ ਹੁਕਮ ਕੀਤਾ, ਅਤੇ ਬੀਬਾ ਗੁਰਪ੍ਰੀਤ ਕੌਰ ਇੰਗਲੈਂਡ ਵਾਲੇ ਅਤੇ ਗੁਰਰਾਜਨ ਸਿੰਘ ਜੀ ਅਨਾਥ ਕੀਰਤਨ ਸੁਸਾਇਟੀ, ਉਹ ਕਹਿੰਦੇ ਨੇ ਮਿੱਤਰ ਪਿਆਰੇ ਸ਼ਬਦ ਸੁਣਨਾ ਉਸਤਾਦ ਜੀ ਧੜ ਤੋਂ, ਹੁਣ ਉਹਨਾਂ ਦੀ ਗੱਲ ਮੰਨਣੀ ਪੈਣੀ, ਸਪੋਂਸਰ ਵੀ ਲੈਣੀ ਨਾ ਇੰਗਲੈਂਡ ਦੀ। ਉਹ ਅਨਾਥ ਕੀਰਤਨ ਸੁਸਾਇਟੀ ਸਾਡੀ ਬੜੀ ਪਿਆਰੀ ਸਟੂਡੈਂਟ ਆ, ਗੁਰਪ੍ਰੀਤ ਕੌਰ 11 ਸਾਲ ਦੀ ਜਦੋਂ ਦੀ ਸਿੱਖਦੀ ਹੈ, ਅਤੇ ਉਹਨਾਂ ਨੇ ਸ਼ਬਦ ਲਈ ਮੈਂ ਕੁਝ ਹੋਰ ਸ਼ਬਦ ਸੋਚਿਆ ਸੀ ਇੱਕ ਛੋਟਾ ਜਿਹਾ, ਪਰ ਉਹ ਕਹਿੰਦੇ ਮਿੱਤਰ ਪਿਆਰੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਵਿੱਚ ਆਪਾਂ ਗਾਵਾਂਗੇ। ਅਤੇ ਦੋਧੀ ਸੇਵਾ ਅਰਿੰਦਰ ਸਿੰਘ ਜੀ ਆਸਟ੍ਰੇਲੀਆ ਉਹਨਾਂ ਵੱਲੋਂ ਆ, ਅਤੇ ਮੈਂ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਦਿੱਲੀ ਦੇ ਬੱਚਿਆਂ ਨੂੰ ਬੇਨਤੀ ਕਰਦਾ ਨਾਲ ਹੀ ਸਟੇਜ 'ਤੇ ਆ ਜਾਓ, ਨਾਲ ਗਾਓ। ਹਰਸ਼ੀਨ ਕੌਰ ਜੀ ਨਾਲ ਬਹਿ ਜਾਓ ਬੇਟੇ। ਇਹਨਾਂ ਤੋਂ ਬਾਅਦ ਇਹਨਾਂ ਦੀ ਹਾਜ਼ਰੀ ਫਿਰ ਭਾਈ ਹਰਪ੍ਰੀਤ ਸਿੰਘ ਗੰਗਾਨਗਰ ਵਾਲੇ, ਭਾਈ ਸੁਖਵਿੰਦਰ ਸਿੰਘ ਜੀ ਜੀਰੇ ਵਾਲੇ, ਬੜੇ ਪਿਆਰੇ ਸਾਡੇ ਵੀਰ ਅਤੇ ਬੜੇ ਪਿਆਰੇ ਵਿਦਿਆਰਥੀ। ਇਹਨਾਂ ਦੀ ਖਾਸ ਗੱਲ ਇਹ ਕਿ ਵਿਰਾਸਤੇ ਕੌਮ ਇੱਕ ਉਹ ਸੰਸਥਾ ਇਹਨਾਂ ਨੇ ਸ਼ੋਰਟ ਟਾਈਮ 'ਤੇ ਖੜੀ ਕੀਤੀ, ਆਪਾਂ ਦੇਖਣ ਨੂੰ ਲੱਗਦਾ ਹੈ ਕਿ ਬੜੀ ਸਾਦਗੀ ਹੈ, ਪਰ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਪਤਾ ਹੀ ਨਹੀਂ ਕਿੰਨੇ ਸ਼ਹਿਰਾਂ 'ਚ ਇਹਨਾਂ ਨੇ ਗੁਰਮਤਿ ਸੰਗੀਤ ਦਾ ਪ੍ਰਚਾਰ ਕੀਤਾ। 250 ਸੰਗਤ ਇਹਨਾਂ ਦੇ ਨਾਲ, ਇਹਨਾਂ ਦੀ ਪ੍ਰੇਰਣਾ ਨਾਲ ਇੱਥੇ ਪਹੁੰਚਦੀ ਹੈ, ਪਹੁੰਚੀ ਹੈ। ਤੋ ਇਹ ਬੜੀ ਵੱਡੀ ਸ਼ਖਸੀਅਤ, ਪਰ ਹੈ ਸਾਦਗੀ, ਇਹ ਵੱਡੀ ਗੱਲ ਹੈ। ਅਤੇ ਇਹ ਵੀ ਕੀਰਤਨ ਦੀ ਹਾਜ਼ਰੀ, 5-5 ਮਿੰਟ ਦਾ ਆਪਾਂ ਸ਼ਬਦ ਪੜ੍ਹ ਲੈਣ, ਸਾਰਿਆਂ ਨੇ ਸਮੇਂ ਸਿਰ ਸਮਾਪਤੀ ਕਰਨੀ ਹੈ। ਕੱਲ੍ਹ ਸੰਗਤ ਨੂੰ ਮੈਂ ਇਸ ਕਰਕੇ ਜ਼ਿਆਦਾ ਨਹੀਂ ਕਹਿੰਦਾ, ਜੇ 8 ਵਜੇ ਕਹਾਂ ਤਾਂ ਫਿਰ ਸਭ ਸੌਣ ਦੀ ਤਿਆਰੀ ਕਰਦੇ ਨੇ, ਅਸੀਂ ਵੀ ਜਾਣਾ ਜੀ। ਅਤੇ ਭਾਈ ਅੰਮ੍ਰਿਤਪਾਲ ਸਿੰਘ ਟਪਈ ਜੋ ਬੜੇ ਪਿਆਰੇ ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ ਜੰਡਿਆਲਾ, ਗੁਰੂ ਪ੍ਰਿੰਸੀਪਲ ਜਸਪਾਲ ਸਿੰਘ ਦੇ ਸ਼ਾਗਿਰਦ ਨੇ, ਉਹਨਾਂ ਦੀ ਆਸਾ ਦੀ ਵਾਰ ਵੀ ਹੈ। ਅਤੇ ਭਾਈ ਹਰਜੋਤ ਸਿੰਘ ਜ਼ਖਮੀ ਜੀ ਬਿਲਾਵਲ ਦੀ ਚੌਂਕੀ ਕਰਨਗੇ, ਪਰਸੋਂ ਦੀ ਸੋਦਰ ਦੀ ਚੌਂਕੀ ਦਾਸ ਨੂੰ ਪ੍ਰਿੰਸੀਪਲ ਸਾਹਿਬ ਨੇ ਦੇ ਦਿੱਤੀ ਇੱਕ ਚੌਂਕੀ ਕਿ ਤੁਸੀਂ ਵੀ ਲਾਓ, ਅਤੇ ਕੋਸ਼ਿਸ਼ ਕਰਾਂਗੇ ਜੇ ਕੋਈ ਕੀਰਤਨੀਆਂ ਨਹੀਂ ਰਹਿ ਗਿਆ, ਜੇ ਕਿਸੇ ਦੀ ਹਾਜ਼ਰੀ ਹੋਈ ਤਾਂ ਅਸੀਂ ਉਹਨਾਂ ਨੂੰ ਦੇ ਦਾਂਗੇ। ਪਿਛਲੀ ਵਾਰੀ ਵੀ ਇੱਦਾਂ ਬੜੇ ਪਿਆਰੇ ਕੀਰਤਨੀਆਂ ਨੇ ਮੈਨੂੰ ਹੁਕਮ ਕੀਤਾ ਕਿ ਸਾਡੀ ਹਾਜ਼ਰੀ ਨੇ, ਮੈਂ ਕਿਹਾ ਮੇਰੀ ਚੌਂਕੀ ਤੁਸੀਂ ਲਾਓ, ਅਤੇ ਆਪਾਂ ਤਾਂ ਬਾਬਾ ਜੀ ਦੇ ਪਿਆਰ ਕਰਕੇ ਬੈਠੇ। ਆਓ, ਸਾਜ਼ ਸ਼ੁਰੂ ਹੋ ਗਏ ਨੇ, ਸਮੇਂ ਨੂੰ ਬਚਾਈਏ। ਬੀਬਾ ਦਮਨਪ੍ਰੀਤ ਕੌਰ ਜੀ ਇਹ ਤਬਲੇ ਦੀ ਸੰਗਤ ਕਰ ਰਹੇ ਨੇ, ਅਤੇ ਨਾਲ ਸਾਰੀ ਵੀਡੀਓ ਇਹ ਸੇਵਾ ਕਰਦੇ ਨੇ, ਅਤੇ ਇਹਨਾਂ ਨੂੰ ਅਸੀਸ ਦੇਣੀ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਸਿੱਖ ਉਹ ਆ ਜੋ ਤਰੋ ਤਾਜ਼ਾ ਰਹੇ। ਬਾਬਾ ਸੁੱਚਾ ਸਿੰਘ ਜੀ ਜਿਨ੍ਹਾਂ ਦੀ ਯਾਦ ਮਨਾ ਰਹੇ ਨਾ, ਉਹ ਕਹਿੰਦੇ ਸਨ ਸਿੱਖ ਤੇ ਆਲਸ ਕਾਹਦਾ, ਜੇ ਸਿੱਖ ਹੈ ਤੇ ਆਲਸ ਕਾਹਦਾ। ਉਹਨਾਂ ਨੂੰ ਬਿਲਕੁਲ ਆਲਸੀ ਬੰਦਾ ਪਸੰਦ ਨਹੀਂ ਹੁੰਦਾ ਸੀ। ਸਾਨੂੰ ਤਾਂ ਪਤਾ ਨਾ ਸਾਡੇ ਨਾਲ ਕੀ ਬਣਦੀ ਸੀ। ਬਾਬਾ ਹਰਜੀਤ ਸਿੰਘ ਬੈਠੇ ਨੇ, ਕਹਿੰਦੇ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਰਹਿਣਾ ਚਾਹੀਦਾ। ਗੁਰੂ ਕਾ ਖਾਲਸਾ ਹਮੇਸ਼ਾ ਤਿਆਰ ਬਰ ਤਿਆਰ। ਇਸ ਕਰਕੇ ਇਹ ਮੈਨੂੰ ਪਤਾ, ਦੋ ਕਈਆਂ ਦੀ ਮਜਬੂਰੀ ਆ। ਹੁਣ ਉਸਤਾਦ ਜੀ ਨੇ ਕਿਹਾ ਤਾਂ ਇੱਕ ਸ਼ਬਦ ਮੇਰਾ ਸੁਣਨਾ, ਅਤੇ ਹੁਣ ਬਹਿ ਗਏ ਨੇ ਤਾਂ ਪਿੱਛੇ ਤਾਂ ਭੱਜਣਾ ਸੀ ਇਹਨਾਂ ਨੇ। ਖਾਸ ਕਰਕੇ ਜਿਹੜੇ ਮੇਰੇ ਪਿੱਛੇ ਵਿਦਿਆਰਥੀ ਬੈਠੇ ਹੱਸ ਰਹੇ ਨਾ, ਹੁਣ ਉਸਤਾਦ ਜੀ ਸਾਹਮਣੇ ਨੇ। ਅਤੇ ਮੈਂ ਹਰ ਚੀਜ਼ ਸਮਝਦਾ, ਥਕਾਵਟ ਹੁੰਦੀ ਹੈ ਨਾ, ਉਮਰ ਦਾ ਤਕਾਜ਼ਾ ਵੀ ਹੁੰਦਾ ਕਈਆਂ ਦਾ। ਬਹੁਤ ਸੇਵਾ ਸਾਰਿਆਂ ਨੇ ਸਵੇਰ ਦੀ ਕੀਤੀ, ਯਾਤਰਾ ਵੀ ਕਰਕੇ, ਫਿਰ ਵੀ ਤੁਸੀਂ ਬੈਠੇ ਹੋ। ਆਓ, ਇਹਨਾਂ ਨੇ 5-7 ਮਿੰਟ ਦਾ ਇੱਕ ਸ਼ਬਦ ਪੜ੍ਹਨਾ। ਇਸ ਤੋਂ ਬਾਅਦ ਭਾਈ ਹਰਪ੍ਰੀਤ ਸਿੰਘ ਗੰਗਾਨਗਰ ਵਾਲੇ ਬੜੇ ਸਾਡੇ ਮਿੱਤਰ ਨੇ, ਭਾਈ ਗਗਨਦੀਪ ਸਿੰਘ ਜੀ ਉਹਨਾਂ ਦੇ ਭਚੰਗੀ ਨੇ, ਉਹਨਾਂ ਨੇ 5 ਮਿੰਟ ਦਾ ਇੱਕ ਸ਼ਬਦ, ਫਿਰ ਅਸੀਂ ਮਿਲ ਕੇ ਭਾਈ ਸੁਖਵਿੰਦਰ ਸਿੰਘ ਜੀਰੇ ਵਾਲੇ ਇੱਕ ਸ਼ਬਦ ਪੜ੍ਹਨਗੇ। ਇੱਕ ਸ਼ਬਦ ਅਸੀਂ ਪੜ੍ਹ ਕੇ ਨਾਲ ਹੀ ਸਮਾਪਤੀ ਕਰ ਦੇਣੀ ਹੈ, ਠੀਕ ਹੈ ਜੀ। ਕੱਲ੍ਹ ਸਾਰਿਆਂ ਨੇ 7:30 ਤੋਂ 8 ਵਜੇ ਤੱਕ 3 ਨੰਬਰ ਗੇਟ 'ਤੇ ਆ ਜਾਣਾ, ਜਿਨ੍ਹਾਂ ਨੇ ਦਾਸਾਂ ਦੇ ਨਾਲ ਨਾਨਕ ਝੀਰਾ ਸਾਹਿਬ ਗੁਰੂ ਨਾਨਕ ਮਹਾਰਾਜ ਦੇ ਪਾਵਨ ਸਥਾਨ ਦੇ ਦਰਸ਼ਨ ਕਰਨੇ। ਆਪਾਂ ਬੱਸਾਂ ਜਾ ਕੇ ਸੌਂ ਜਾਣਾ, ਇਸ ਕਰਕੇ ਚਿੰਤਾ ਨਹੀਂ ਕਰਨੀ। ਡਰਾਈਵਰ ਸਿੰਘ ਨੇ ਬੱਸ ਚਲਾ ਲੈਣੀ, ਆਪਾਂ ਸੌਣਾ। ਅਤੇ ਅੱਜ ਇਸ ਕਰਕੇ ਲਾਹਾ ਲਈਏ, ਅਤੇ ਜੋ ਭਾਈ ਸੁਖਵਿੰਦਰ ਸਿੰਘ ਜੀ ਨੇ ਸੰਗਤ ਦੀ ਸੇਵਾ ਲਈ ਹੈ, ਦੁੱਧ ਦਾ ਲੰਗਰ ਆਪਾਂ ਛੱਕ ਕੇ ਜਾਣਾ ਸਾਰਿਆਂ ਨੂੰ। ਆਓ, ਬੜੇ ਪਿਆਰ ਨਾਲ ਸਾਜ ਸ਼ੁਰੂ ਹੋ ਗਏ ਨੇ, ਬੱਚੇ ਬੜੇ ਸੁਰੀਲੇ ਨੇ। ਦਿੱਲੀ ਅਕੈਡਮੀ, ਬਾਬਾ ਸੁੱਚਾ ਸਿੰਘ ਗੁਰਮਤਿ ਸੰਗੀਤ ਅਕੈਡਮੀ, ਉਹ ਸਾਰੇ ਸਿੱਖਦੇ ਨੇ। ਇਹਨਾਂ ਨੂੰ ਅਸੀਸਾਂ ਦੇਣੀਆਂ। ਇਹ ਬੱਚੇ ਮਹਾਰਾਜ ਦੀ ਕਿਰਪਾ ਨਾਲ ਜੋਬ ਕਰਦੇ, ਪੜ੍ਹਾਈ ਕਰਦੇ, ਨਾਲ ਧਰਮ ਵਾਲੇ ਪਾਸੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦੇ ਘਰ ਹੀ ਸਾਡੀ ਕਲਾਸ ਲੱਗਦੀ ਹੈ। ਭਾਜੀ ਕਮਲਜੀਤ ਸਿੰਘ ਬੈਠੇ ਨੇ, ਨੀਨਾ ਭੈਣ ਜੀ ਬੈਠੇ ਨੇ, ਚੁੱਪ ਕਰਕੇ ਕੱਲ੍ਹ ਵੀ ਰਾਤ ਤੱਕ ਇੱਥੇ ਬੈਠੇ ਸੀ, ਸਮਾਪਤੀ ਤੱਕ ਹੋਣ ਵੀ। ਅਤੇ ਸੇਵਾਵਾਂ ਜੀ ਇਹਨਾਂ ਦੇ ਮਾਰੇ ਲਾਈਆਂ, ਜਿੰਨੀਆਂ ਗੱਡੀਆਂ ਦੀ ਬੁਕਿੰਗ ਕਰਨੀ, ਟਿਕਟਾਂ ਦਾ ਸਾਰਾ ਇਹ ਲੱਗੇ ਰਹਿੰਦੇ ਸੀ, ਪਰ ਫਿਰ ਵੀ ਇਹਨਾਂ ਨੇ ਜਿੰਨੀ ਕੁ ਮਿਹਨਤ ਕੀਤੀ। ਤੁਸੀਂ ਪਿਆਰ ਨਾਲ ਬੰਦਿਸ਼ ਸੁਣੋ, ਬੜੇ ਪਿਆਰ ਨਾਲ ਇਹਨਾਂ ਨੇ ਮਿਹਨਤ ਕੀਤੀ ਹੈ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਪਿਆਰ ਨਾਲ ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦਿੱਲੀ, ਤਕਰੀਬਨ ਮਹੀਨੇ 'ਚ ਇੱਕ ਦੋ ਕਲਾਸਾਂ ਸਾਡੀਆਂ ਹੁੰਦੀਆਂ ਨੇ। ਬਹੁਤ ਪਿਆਰੇ ਕੀਰਤਨੀ ਭਾਈ ਮਨਕਰਨ ਸਿੰਘ ਜੀ ਇਹ ਵੀ ਉਸ ਕਲਾਸ 'ਚ ਆਉਂਦੇ ਨੇ, ਅਤੇ ਦੇਖੋ ਕੱਲ੍ਹ ਕਿੰਨਾ ਆਨੰਦ ਬਣਾਇਆ, ਅਤੇ ਅੱਜ ਸਵੇਰੇ ਵੀ ਬੜੀ ਸੰਗਤ ਖੁਸ਼ ਹੋਈ, ਅਸੀਸ ਮਿਲੀ, ਬਹੁਤ ਸੁਰ 'ਚ ਗਾਇਆ। ਮਹਾਰਾਜ ਕਿਰਪਾ ਕਰਨ। ਆਓ ਭਾਈ ਹਰਪ੍ਰੀਤ ਸਿੰਘ ਜੀ ਗੰਗਾਨਗਰ ਵਾਲੇ, ਆਪ ਜੀ ਨੂੰ 6-7 ਮਿੰਟ ਦਾ ਸ਼ਬਦ ਸਰਵਣ ਕਰਾਉਣਗੇ, ਕਿਉਂਕਿ ਇਸ ਵਕਤ ਹਾਜ਼ਰੀ ਹੈ। ਪਰ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਕਿ ਗੁਰੂ ਦੇ ਪਿਆਰੇ ਕੀਰਤਨੀ ਉਹਨਾਂ ਦੇ ਭੁਚੰਗੀ ਨੇ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ, ਤੁਸੀਂ ਜ਼ਰੂਰ ਅਸੀਸ ਦੇਣੀ ਇਸ ਵੱਡੇ ਦਰ ਤੋਂ। ਮਹਾਰਾਜ ਇਹਨਾਂ ਨੂੰ ਪਿਆਰਾ ਜਿਹਾ ਆਪਣੇ ਪਿਤਾ ਜੀ ਵਾਂਗੂ ਸੁਰੀਲਾ ਜਿਹਾ ਕੀਰਤਨੀਆਂ ਬਣਾਉਣ। ਇਹ ਸਾਰਾ ਜਥਾ ਆਪ ਜੀ ਨੂੰ ਇੱਕ ਸ਼ਬਦ ਸਰਵਣ ਕਰਾਏਗਾ। ਇਹਨਾਂ ਤੋਂ ਬਾਅਦ ਅਸੀਂ 10 ਮਿੰਟ ਦੀ ਹਾਜ਼ਰੀ ਮੈਂ ਅਤੇ ਭਾਈ ਸੁਖਵਿੰਦਰ ਸਿੰਘ ਜੀ, ਮਿੱਤਰ ਪਿਆਰੇ ਇੱਕ ਹੀ ਸ਼ਬਦ ਪੜ੍ਹਨਾ ਮੈਂ, ਜੋ ਮੇਰੀ ਬੇਟੀ ਨੇ ਕਿਹਾ ਉਹ ਅਸੀਂ ਗਾਇਨ ਕਰਾਂਗੇ, ਅਤੇ ਪਿਆਰ ਨਾਲ ਸਾਨੂੰ ਅਸੀਸ ਦੇਣੀ ਜੀ। ਅਤੇ ਖੁਸ਼ੀ ਦੀ ਗੱਲ ਇੱਕ ਬੜੀ ਮੈਨੂੰ, ਮੈਂ ਲਾਈਵ ਚੱਲ ਰਿਹਾ ਅਨਾਹਤ ਕੀਰਤਨ ਸੁਸਾਇਟੀ UK, ਬਾਬਾ ਸੁੱਚਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ, ਉਸਤਾਦ ਸੁਖਵੰਤ ਸਿੰਘ ਚੈਨਲ, ਨਾਲ ਨਾਲ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਇਹਨਾਂ ਨੇ ਬੜਾ ਸਹਿਯੋਗ ਕੀਤਾ ਮੇਰੇ ਵੀਰਾਂ ਨੇ। ਇਹ ਚੈਨਲ ਭਾਈ ਕੁਲਵਿੰਦਰ ਸਿੰਘ ਜੀ ਲੱਗੇ ਨੇ ਕੱਲ੍ਹ ਦੇ, ਇਹ ਬਾਬਾ ਸੁੱਚਾ ਸਿੰਘ ਦੇ ਪਰਮ ਸੇਵਕ ਨੇ, ਬਾਬਾ ਜੀ ਦੇ ਹੁੰਦਿਆਂ ਸਥਾਨ 'ਤੇ ਰਹੇ, ਅਤੇ ਪਿਆਰੇ ਨੇ, ਇਹਨਾਂ ਨੇ ਵੀ ਅਸੀਸ ਦੇਣੀ। ਅਤੇ ਸੰਗਤ ਨੇ, ਸਟੂਡੈਂਟਸ ਅਤੇ ਸੰਗਤ ਨੇ ਦੇਸ਼ ਵਿਦੇਸ਼ ਦੇ ਮਿਲ ਕੇ, ਜਿਵੇਂ ਮੈਂ ਕੱਲ੍ਹ ਗੱਲ ਕੀਤੀ ਕਿ 2.5 ਲੱਖ ਚੌਪੜੀ ਸਾਹਿਬ ਦੇ ਪਾਠ ਅੱਜ ਸੰਪੂਰਨ ਹੋਏ, ਉਸ ਤੋਂ ਟੱਪ ਗਏ। ਇੱਕ ਜੈਕਾਰਾ ਲਾਓ ਜੀ।

ਗਿਣਤੀ ਦੀ ਨਹੀਂ, ਗੱਲ ਇਹ ਹੈ ਕਿ ਇੱਕ ਪ੍ਰੇਰਣਾ ਮਿਲ ਜਾਂਦੀ ਹੈ। ਹੁਣ ਕਿਸੇ ਨੂੰ ਕਿਹਾ ਇੰਨੇ 2100 ਪਾਠ ਕਰਨਾ, ਉਹਨਾਂ ਨੂੰ ਇੱਕ ਟਾਰਗੇਟ ਮਿਲ ਗਿਆ। ਗੱਲ ਤਾਂ ਪ੍ਰੇਮ ਦੀ ਹੈ, ਗਿਣਤੀ ਅਲੱਗ ਸਬਜੈਕਟ, ਪਰ ਕਿੰਨਾ ਪ੍ਰੇਮ ਜਾਗ ਗਿਆ ਉਹਨਾਂ ਦੇ ਅੰਦਰ ਮਹਾਰਾਜ ਲਈ। ਕੱਲ੍ਹ ਉਹਦੀ ਅਰਦਾਸ ਸੱਚਖੰਡ ਅੰਦਰ ਸਵੇਰੇ ਹੋਏਗੀ, ਅਤੇ ਮਹਾਰਾਜ ਕਿਰਪਾ ਕਰਨ। ਅਤੇ 1,25,000 ਮੂਲ ਮੰਤਰ ਜੋ ਪ੍ਰਿੰਸੀਪਲ ਜਸਪਾਲ ਸਿੰਘ ਜੀ ਨੇ ਵੱਖ ਵੱਖ ਸੰਗਤਾਂ ਦੇ ਵਿਦਿਆਰਥੀਆਂ ਦੀ ਸੇਵਾ ਲਈ, ਉਹਦੀ ਵੀ ਕੱਲ੍ਹ ਅਰਦਾਸ ਹੋਏਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੇ ਵਿੱਚ ਇਹ ਸੰਗਤਾਂ ਨੇ ਸੇਵਾਵਾਂ ਕੀਤੀਆਂ, ਮੈਂ ਸਾਰਿਆਂ ਦਾ ਸ਼ੁਕਰਾਨਾ ਕਰਦਾ। ਕਿਹਦਾ ਕਿਹਦਾ ਨਾਂ ਲਵਾਂ? ਆਓ ਜੀ, ਭਾਈ ਹਰਪ੍ਰੀਤ ਸਿੰਘ ਜੀ ਗੰਗਾਨਗਰ ਵਾਲੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਜੋ ਉਸਤਾਦ ਜੀ, ਇੱਕ ਨਾ ਉਸਤਾਦ ਜੀ ਦੀ ਜਕਾਰਾ ਬੁਲਾਓ ਜੀ। ਪ੍ਰਿੰਸੀਪਲ ਸੁਖਵੰਤ ਸਿੰਘ ਜੀ ਲਈ, ਭਾਈ ਜਸਪਾਲ ਲਈ, ਸਾਰੇ ਉਸਤਾਦਾਂ ਦੇ ਲਈ ਕਹਿੰਦੇ ਨੇ, ਕਿਹੜੇ ਉਸਤਾਦ, ਸਾਰੇ ਉਸਤਾਦ ਗੁਣੀ ਜਨ ਬੈਠੇ ਨੇ ਅਤੇ ਤਰਸ ਹੁੰਦਾ ਹੈ ਸਾਡੇ ਸਾਰਿਆਂ 'ਤੇ, ਕਿਰਪਾ ਕਰਦੇ ਨੇ। ਅਤੇ ਆਪਾਂ ਇੱਕ ਜਕਾਰਾ ਉੱਚੀ ਆਵਾਜ਼ ਵਿੱਚ ਇਸ ਲਈ ਬੁਲਾਉਣਾ ਹੈ ਗੁਰੂ ਪਿਆਰ ਵੱਲੋਂ ਕਿ ਇੰਨਾ ਸਮਾਂ ਤੁਸੀਂ ਬੈਠੇ ਹੋ, ਟਾਈਮ ਦਿੱਤਾ ਹੈ, ਅਤੇ ਸਾਰੀ ਹੀ ਸੰਗਤ ਨੇ ਇੱਕ ਵਾਰ ਪ੍ਰਿੰਸੀਪਲ ਸਾਹਿਬ ਦੇ ਲਈ ਉੱਚੀ ਆਵਾਜ਼ ਦੇ ਵਿੱਚ ਜਕਾਰਾ, ਪਤਾ ਲੱਗੇ ਪ੍ਰਿੰਸੀਪਲ ਸਾਹਿਬ ਨੂੰ ਕਿ ਸਾਡਾ ਕਿੰਨਾ ਪਿਆਰ ਹੈ ਇਹਨਾਂ ਦੇ ਨਾਲ। ਬੋਲੇ
1: ਸਤਸੰਗ ਜੀ, 5 ਮਿੰਟ ਦਾ ਸ਼ਬਦ ਪੜ੍ਹ ਦੇਣਾ, ਨਾਲ ਸੰਤ ਜਿਨਾ ਮਿਲ ਹਰ ਜਸ ਗਾਇਓ, ਅਤੇ ਕਿਉਂਕਿ ਫਿਰ ਗਾਗਰ ਸੇਵਾ ਹੋਣੀ ਦੇ ਨੇ ਇੱਥੇ। ਮੈਂ ਸਾਰੇ ਵਿਦਿਆਰਥੀਆਂ ਨੂੰ ਕੱਲ੍ਹ ਵਾਂਗੂ ਬੇਨਤੀ, ਨਾਲ ਹੀ ਆਪਾਂ ਚਾਦਰਾਂ ਦਰੀਆਂ, ਮੈਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਅਸੀਂ 1 ਮਿੰਟ ਲਾਉਣਾ, ਅਤੇ ਇਹਨਾਂ ਦੇ ਕੈਸਟ ਵੀ ਆ ਰਹੀ ਹੈ ਜਿੰਨਾਂ ਚਿਰ ਉਸਤਾਦ ਜੀ ਤਬਲਾ ਰੱਖ ਰਹੇ ਨੇ, ਅਤੇ ਉਹਨੂੰ ਵੀ ਤੁਸੀਂ ਸਹਿਯੋਗ ਦੇਣਾ ਚਾਹੁੰਦਾ। PTC 'ਤੇ ਐਡ ਸ਼ੁਰੂ ਹੋਣ ਲੱਗੀ। ਆਵੇ ਸਾਹਿਬ ਚਿੱਤ ਤੇਰੇ ਭਗਤਾਂ, ਤੇਰਿਆਂ ਭਗਤਾਂ ਡਿੱਠਿਆਂ। ਆਓ ਮਿੱਤਰ ਪਿਆਰੇ ਨੂੰ, ਬੀਬਾ ਗੁਰਪ੍ਰੀਤ ਕੌਰ ਜੀ, ਉਹ ਪਤਾ ਨਹੀਂ ਕਿੱਥੇ ਨੇ ਅਤੇ ਪਿੱਛੇ ਬੈਠੇ ਨੇ, ਕਿਉਂਕਿ ਛੋਟੀ ਬੀਬੀ, ਉਹਨਾਂ ਨੇ ਮੈਨੂੰ ਹੁਕਮ ਕੀਤਾ। ਮੈਨੂੰ ਵੈਸੇ ਪ੍ਰਭ ਜੀ ਤੋਂ ਕੇ ਇਲਾਜ ਹਮਾਰੀ ਪੜ੍ਹਨਾ ਸੀ, ਪਰ ਹੁਣ ਟਾਈਮ ਘੱਟ ਹੈ, ਇੱਕ ਸ਼ਬਦ ਪੜ੍ਹ ਕੇ ਅਤੇ ਥੋੜ੍ਹਾ ਸਕੇਲ ਉੱਚਾ ਹੋ ਜਾਣਾ, ਕਿਉਂਕਿ ਪੁੜਾ ਉੱਥੇ ਹੀ ਹੈ, ਅਤੇ ਮੇਰੇ ਨਾਲ ਤੁਸੀਂ ਗਾ ਦਿਓ। ਸਾਰੇ ਸੁਰੀਲੇ ਬੈਠੇ ਨੇ, ਮਾਫ਼ ਕਰ ਦਿਓ ਮੇਰੀਆਂ ਗਲਤੀਆਂ। ਸੁਰ ਵੱਲ ਨਾ ਵੇਖਿਓ, ਸ਼ਬਦ ਵੱਲ ਵੇਖਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨਾਂ ਦਾ ਧਿਆਨ ਧਰਿਓ, ਬਾਬਾ ਸੁੱਚਾ ਸਿੰਘ ਨੂੰ ਯਾਦ ਕਰਦੇ ਸ਼ਬਦ ਗਾਉਂਦੇ ਹਾਂ। ਇੱਥੇ ਮਾਈਕ ਦਿਓ।

ਫੁੱਲਾਂ ਚੁੱਕਣ ਦੇਖੇ ਮਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਦਰ 'ਤੇ ਹਾਜ਼ਰੀ ਪ੍ਰਵਾਨ ਕਰਨ, ਸਾਰੇ ਕੀਰਤਨੀ ਸਿੰਘਾਂ ਦਾ ਧੰਨਵਾਦ। ਹੁਣ ਸੰਤ ਜਿਨ੍ਹਾਂ ਮਿਲ ਪੜ੍ਹ ਕੇ ਸਮਾਪਤੀ ਕਰਦੇ ਹਾਂ, ਫਿਰ ਛੋਟੀ ਅਰਦਾਸ ਗੁਪਤ ਅਰਦਾਸ ਹੋਵੇਗੀ। ਸਾਰੀ ਸੰਗਤ ਨੂੰ ਬੇਨਤੀ ਹੈ, ਤੁਸੀਂ ਬੜਾ ਸਹਿਯੋਗ ਕੀਤਾ ਹਰ ਸਾਲ ਦੀ ਤਰ੍ਹਾਂ। ਆਪਾਂ 29 ਤਰੀਕ ਰਾਤ ਨੂੰ ਇੱਥੇ ਕੀਰਤਨ ਦਰਬਾਰ ਕਰਾਂਗੇ, ਜਿਹੜੇ ਸਟੂਡੈਂਟਸ ਰਹਿ ਗਏ ਅਤੇ ਇੱਕ ਇੱਕ ਸ਼ਬਦ ਜਿਹੜੇ ਪਿਆਰੇ ਕੀਰਤਨੀ ਆਏ ਨੇ ਇਹ ਵੀ ਪੜ੍ਹਨਗੇ, ਬਾਕੀ ਸਾਰੇ ਵਿਦਿਆਰਥੀ ਗਾਣਗੇ। ਆਓ ਸਾਰੇ ਮਿਲ ਕੇ ਸੰਤ ਜਨਾ ਮਿਲ ਹਰਜਸ ਗਾਇਓ, ਉਸ ਤੋਂ ਬਾਅਦ ਛੋਟੀ ਅਰਦਾਸ, ਫਿਰ ਸਾਰਿਆਂ ਨੇ ਦੁੱਧ ਦਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ, ਸਰਦਾਰ ਰਣਜੋਤ ਸਿੰਘ ਜੀ GS ਆਟੋ ਵਾਲੇ, ਬੜੀ ਪਿਆਰੀ ਲੁਧਿਆਣੇ ਦੀ ਸ਼ਖਸੀਅਤ ਆ, ਕੱਲ੍ਹ ਗੁਪਤ ਬੈਠੇ ਦੇ ਪਿੱਛੇ, ਇਹ ਹੁੰਦੀ ਰੂਹਾਨੀਅਤ ਦਾ ਅੰਦਰ ਪਹਿਰਾ ਚੱਲਦਾ ਹੋਵੇ। ਸਾਰਾ ਕੀਰਤਨ ਸੁਣਿਆ ਮੈਂ, ਲੱਭਦਾ ਰਿਹਾ ਇਹਨਾਂ ਨੂੰ, ਅੱਜ ਮਸੀ ਲੱਭੇ ਨੇ, ਅਜੇ ਵੀ ਪਿੱਛੇ ਚੁੱਪ ਕਰਕੇ ਬੈਠੇ ਨੇ। ਮਹਾਰਾਜ ਇੱਦਾਂ ਹੀ ਇਹਨਾਂ ਦੇ, ਜਿੰਨੀ ਵੱਡੀ ਪੋਸਟ, ਜਿੰਨਾ ਵੱਡਾ ਬਿਜ਼ਨਸ, ਉਨੀ ਨਿਮਰਤਾ ਸਾਰਿਆਂ ਦੇ ਵਿੱਚ ਸਾਡੇ ਆ ਜਾਵੇ ਅਤੇ ਜੀਵਨ ਜਾਚ ਆ ਜਾਵੇ। ਤੁਧਿਆ ਗਿਆ।

ਪੌੜੀਆ ਪੀਨੇ ਆਪ ਸਾਜਿਓ ਆਪਣੇ ਰਚਿਓ ਨਾਓ ਦੁਈ ਕੁਦਰਤ ਸਾਜੀਐ ਕਰਿਆ ਸਿੰਧ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਨੋਈ ਸਭ ਸਹਿ ਦਿਲ ਸਜਿੰਦ ਕਵਾਓ ਕਰਿਆ ਸਿੰਧ ਡਿਠੋ ਚਾਓ ਕਰਿਆ ਸਿੰਧ ਡਿਠੋ ਚਾਓ।

0: ਆਖੇ ਲੱਖ ਕਰੋੜ ਸੱਚੇ ਸਤਾਂ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਣ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਿਚਲ ਥਾਓ

ਸਮਾਧ ਅਗਨੀ ਖੇਡੇ ਵਿਡਾਣੀ ਵਿਸਮਾਤ ਧਰਤੀ ਸਮਾਧ ਖਾਣੀ ਵਿਸਮਾਤ ਸਾਧ ਲੱਗੇ ਪ੍ਰਾਣੀ ਵਿਸਮਾਤ ਸੰਜੋਗ ਸਮਾਧ ਵਿਜੋਗ ਸਮਾਧ ਭੁੱਖ ਸਮਾਧ ਭੋਗ ਸਮਾਧ।

ਪੌੜੀਆ ਪੀਨੇ ਭੋਗ ਭੋਕੇ ਹੋਏ ਭਸਮੜ ਪੌਰ ਸਦਾਇਆ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਤ ਚਲਾਇਆ ਅੱਗੇ ਕਰਨੀ ਕੀਰਤ ਬਚੀਏ ਮੈਂ ਲੇਖਾ ਕਰ ਸਮਝਾਇਆ ਥਾਉ ਨਾ ਹੋਵੇ ਭੋਦੀ ਹੁਣ ਸੁਣੀਏ ਕਿਆ ਰਵਾਇਆ ਮਨ ਅੰਦਰ ਜਨਮ ਗਵਾਇਆ।

ਵਿਖਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ, ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸਤਿ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਉੱਤਮ ਉਪਚਾਰ ਹੈ ਜਿਹਨੇ ਸੱਚੇ ਸੋਚਿਤ ਲਾਇਆ।

ਮੰਡੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਹੁਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨੀ ਵਿੱਚੋਂ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ।

ਵਿੱਚ ਖਟਿਆ ਵਿੱਚ ਗਿਆ ਹਾਂ ਵਿੱਚ ਸੱਚਿਆਰ ਕੁੜਿਆਰ ਹਾਂ ਵਿੱਚ ਪਾਪ ਪੁੰਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਹਾਂ ਵਿੱਚ ਅਸਾਂ ਵਿੱਚ ਰੋਵੈ ਹਾਂ ਵਿੱਚ ਪਰੀਆਂ ਹਾਂ ਵਿੱਚ ਤੋਵੈ ਹਾਂ

ਬੜੀ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ ਓਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ ਨਿਤ

ਭਗਤ ਤੇਰੇ ਮਨ ਭਾਵ ਦੇ ਦਰ ਸੋਹਣ ਕੀਰਤ ਗਾਵ ਦੇ ਨਾਨਕ ਕਰਮਾ ਬਾਰੇ ਦਰ ਢੋ ਨਾ ਲੈਣੀ ਤਾਵ ਦੇ ਇੱਕ ਮੂਲ ਨਾ ਪੂਜਣੇ ਆਪਣਾ ਅਨਹੋਂ ਦਾਪ ਗਣਾਏ ਦੇ ਹੋ ਢਾਡੀ ਗਾ ਨੀਚ ਜਾਰ ਹੋਰ।

ਵੜਤਾਗੇ ਅਵਰਾ ਕਤੈ ਲੈ ਪਾੜ ਕਰੇ ਵੀ ਆਹੋ ਕਣ ਕਾਗਲ ਦੱਸੇ ਰਾਹੋ ਸੁਣ ਵੇਖੋ ਲੋਕਾਏ ਵਿਡਾਣ ਮਨ ਅੰਧਾ ਨਾ ਸੁਜਾਣ ਪੌੜੀ ਸਾਹਿਬ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੈ ਸੋ ਕਰੇ ਮਨੁ ਚਿੰਦਿਆ ਸੋ ਫਲ ਪਾਏ ਸੀ।

ਪੌੜੀ ਸਤਿਗੁਰ ਵਿਟੋ ਪੌੜੀ ਸਤਿਗੁਰ ਵੱਡਾ ਕਰ ਸਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆ ਸਹਿ ਮੇਲੇ ਤਨ ਦਰਿਆਈਆ ਜਾਤਿ ਭਾਣਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਤੁਰ ਵਿੱਚੋਂ ਮਾਰ ਕੱਢੀਆ ਪੁਰਿਆਈਆ ਸਹਿ ਤੁੱਠੇ ਨੂੰ ਨਿਦ ਪਾਈਆ ਸਹਿ ਤੁੱਠੇ

ਪੌੜੀ ਸਭ ਕੋ ਆਖੇ ਆਪਣਾ ਜਿਸਨਾ ਹੀ ਸੋਚਣ ਕੱਢੀਏ ਕੀਤਾ ਆਪਣਾ ਆਪਣਾ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਹੀਂ ਹੈ ਜਗ ਤੱਕ ਆਇਤ ਗਰਭ ਹੰਡੀ।